0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Rita Chadda and you're hearing me on Radio Hanji 1674 AM.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

son Reo Radio Magic.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
1: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
3: Radio Hanji, 1600.

0: ला ला ला ला ला ला ला, क्या बात है यार, गाना जेड़ा बना तना सिंह साहब, तुसी पास हो यार, वेरी गुड वेरी गुड। रेडियो हाँ जी 1674 एम ते थोड़ा स्वागत है, मैं हाँ कृष्णा, एंड समा हो चुका लाफ्टर थेरेपी दा, अपने चेहरे ते मुस्कान लेके आंदा, बच्चों के वधिया वधिया जोक्स बुचारता, बोलियां नू सुनन दा ते उन्हां नू एप्रीशिएट करन दा, ते मेरे नाल हसन लई हसी ठिठोली लगान लई लाफ्टर दे ब्रांड एम्बेसडर बाय यूनेस्को UN WHO ऑस्ट्रेलियाई सरकार, भारतीय सरकार, पाकिस्तानी सरकार, अफगानिस्तानी सरकार आ गए ने नोनिया जी।
1: थैंक यू वेरी मच कृष्णा जी, थैंक यू सारे जने दा बहुत बहुत शुक्रिया, अदाब सलाम नमस्ते सत श्री अकाल सारे जने नु, उम्मीद करते हैं कि सारे अंदर फ्राइडे चढ़ चुका होगा और बहुत सोना चढ़ चुका होगा और आस करते हैं कि बहुत सोना गुजरूगा भी, डेफिनेटली गुजरूगा, क्योंकि ऐसी आस्ते अरदास सिर्फ और सिर्फ बेहतर और बेहतर दी कीती है और जो ही असी मांगते हैं उही सानू मिलता हुंदा जिंदगी दे विच। सो अज असी की करना, फ्राइडे इंजॉय करना है, इंजॉय करना मस्ती दे नाल, 100% मस्ती दे नाल, होर कुछ नहीं, जस्ट प्योर मस्ती जिहड़ी कि असीं काम दे विच इन्ने बिजी हुंदे हुंदे थोड़े थोड़े भुलदे जाने। सो वरी नहीं करना, क्योंकि साडे नाल आ चुके ने नोनिया पी दयाल, जो रख दिए सब दे हासिया दा ख्याल।
0: वाह वाह वाह,
1: कृष्णा जी आई टीज यू अगेन,
0: मैं फिर भूल गया यार, मेरी टैगलाइन की है यार। चलो कोई नहीं, आज बना के जाऊंगा, टैगलाइन डन हो गया।
1: ऑलराइटी,
0: पर आपा पहले अपा ना बच्चा ने पूछा है कि टैगलाइन की रखी जा सकती है ना, गुड आइडिया, दैट्स अ गुड आइडिया। पर ऐसा करते हैं, पहला कॉलर लेने तेग नू, फिर तेग तो बाद मन्नत ते फतेह तुसी रेडी रहो, ते आज फिर कर दें गल्ला बात। हेलो तेग,
2: सत श्रीकाल
0: तेग जी,
1: किवें हो प्यारे, साडे नूणे मूणे हो, की हाल चाल ने?
2: मैं बढ़िया, तोडे की हाल चाल आ?
1: ओए बहुत बढ़िया, थोड़ी आवाज सुन के जी ओए भी बढ़िया हो जे,
0: तुसी सानू फोन कर लिया, साडा हाल बढ़िया हो गया, सही कि नहीं? तैयारी स्कूल दी?
2: हां जी
0: हां, आज तक सवेरे फोन बहुत मिस करते मैं तेग रहा, सॉरी तेग, मेरा ना सिस्टम नहीं सेट हो रहा सीगा
1: यार, कृष्णा बीरे नु ना फाइन लोना पड़ना है,
0: रियली सॉरी,
1: तगड़ा फाइन लावांगे यार,
0: बोल आएगा अगला फाइन वाला बंदा, तुसी हुने ही तैयारी करा दो है।
1: आज किसी आओगे सोने पुत्तू? फिर
2: आज मैं सुनाऊंगी एक बोली।
0: ओके लियाओ जी, लियाओ, फ्राइडे है तो बोली बन दी है फिर। शांत होगी बोली?
2: मैं
0: बोली नहीं बोली।
2: माता चले आ पर लून कोई नहीं, ये करे बैठे आ पर स्कूल कोई नहीं,
0: अगे
1: हवा भरन लिए बलून कोई नहीं,
0: वाह वाह वाह, फोन करन लिए फोन कोई नहीं,
2: भजाई नु किया कपे तो दे आज जवाब मिले आस कोई सबुर कोई नहीं,
0: ओए होए होए,
2: निपटे आ पर रस कोई नहीं,
0: हाय
2: अड्डे दे गया पर बस कोई नहीं,
0: ओए यार, इस तरह करो ना, हुन अपने खुद दे ऑब्जर्वेशन तो ना एदे नाल ऐड करदे रहा करो, फिर हर वीक ना तुसी नवा स्टैंजा बनाई है ना, नवा नवा बनाया, आसे पासे वाले ना पीपला नू कि ओ की करदे आ, फिर तुसी ना माइये दे अंदर ऐड कर देना आ, ते फिर तुसी फिर सिंगना आ जदों तुसी इत्थे आउणा आ, ठीक है? गुड आ, गुड आ, वेरी गुड आ। ते अंबर गल करदी आ कि सुती हुंदी आ?
1: फ्राइडे क्या फ्राइडे क्या?
0: हाँ देखो
1: फ्राइडे नहीं क्या?
0: फ्राइडे क्या पता नहीं,
2: फ्राइडे क्या सी?
0: नोनिया आंटी ओल्ड हो गया ना,
1: मेरी वाली साइड से बोली दम दया
0: देख थोड़ा उच्ची बोलो, आंटी ना थोड़े ओल्ड हो गया ना उन्होंने
2: फ्राइडे
0: वेरी गुड
1: ओके
0: वेरी गुड भाई, उन्हें फिर पता ना फ्राइडे नो फन हुंदा था आंदी है नहीं है आही चक्कर है आही गल
2: अबल दा स्कूल हुंदा वेंसडे ते फ्राइडे ते अबल नो वो वेक अप करना पैंदा
0: निक्की जी चिड़ी
2: ठीक
1: हो
0: शुक्र
1: परमात्मा थानू हमेशा ठीक रखे खुश रखे। आज की सुनाओगे तुसी?
0: माया ले आओ।
1: क्या बात, मैं कदी नहीं सुनिया माया, मेनू सुनाओ।
2: दो पत्तर नारा दे सदी गले लंग माया टुक टुक दी मारा दे
1: तेनू साडी गली लंग माया
0: अगे की सीगा दोबारा सर्च ही दस्या दुख टुटन बीमारा दे
1: मैनू सुन रहा जी तेरे लिए छितर उतारांगे
0: ये बड़ी होगी फिर बोलेंगे तब फेमिनिस्ट बनेगा सारा बच्चा।
1: बहुत स्वीट
0: वेरी नाइस एम्बर वेरी नाइस वधिया वधिया स्कूल च फिर आज है फंक्शन करियो आज तो फ्राइडे है स्कूल।
1: यस
2: हां जी
1: ओके
2: थैंक यू हैव अ नाइस डे
0: बाय। सवेरे इतनी प्यारी प्यारी आवाज सुन लो ना दिन मतलब ओके रिपोर्ट है अंदा।
1: यस
0: हुन मेनू टेंशन हो रही है अगले कॉलर लैन नु कि तुसी पाता मेरे ते फाइन ते अगला ते तैयार बैठा हुंदा ना ते पर्चा काढ लिया होना ते लो जी मन्नत एंड फतेह तुसी ऑन एयर हो।
1: सत श्री अकाल जी
0: अंक वीरा भी ठीक है ते आंटी भी ठीक है तैयारी शहरी स्कूल दी?
2: हां जी आज मैं बहुत एक्साइटेड हां क्योंकि मेरे ना जो मेरे मेन टीचर दा बर्थडे आज
1: वाओ
2: असी आज नाल दी क्लास दे नाल पार्टी करनी आ।
0: ओए वेरी गुड वेरी गुड। आज तो फिर मतलब टीचर कड़ा बना के ले आऊंगा हैं नाल की की हुंदा पंगूर
1: पूरी पूरी झोले
0: हां पूरी ओहो हो
2: नहीं
0: हल्की जी ना ऊपर किशमिश सुट्टी होवे सौगियां हैं
1: मजा आ जांदा
0: ते हल्का जना सर ऐसा चिक चिक करके बादाम होन
1: ते ओ की कहंदे ना स्टॉप
0: की काजू ओ की कहंदे
1: अनरूलिंग
0: कतरे हुए काजू की कहंदे ओ अपने इंडिया तो उदा ही मिल जांदे ना की कहंदे हां कटे हुए है ना काजू
1: काट हां ओहो
0: हम पीछे
2: तो एक्चुअली आयरिश ने
1: काजू टोटा
0: अच्छा आयरिश ने आयरिश कड़ा बना असि विद करा नहीं करते बेटा देखो दिस इज नॉट राइट थोड़ा स्कूल दस दे
1: अपनी टीचर नु पुछ के आयो भी आयरिश स्वीडिश केड़ी फेमस है ठीक है
0: हां
1: फिर सानू आके दस्यो
0: जिहड़ी
1: पेस्ट्री सारी है उधर फ्रांस वाले पासे पेरिस फ्रांस वाले ਇਹਨਾਂ ਦੀ ਤਾਂ ਬੀਅਰ ਪਤਾ ਹੈ।
0: ਸਹੀ ਗੱਲ ਹੈ, ਉਹ ਨਹੀਂ ਤੁਸੀਂ ਪੁੱਛ ਸਕਦੇ। ਤੇ ਕੀ ਸੁਣਾਉਂਗੇ ਸਾਨੂੰ ਅੱਜ? ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਬਲੇ ਬਲੇ ਬਲੇ ਬਲੇ ਬਲੇ ਪਾ ਦਿਓ ਫਿਰ।
0: ਹੈਲੋ, ਬੋਲੀ ਨੀ ਬੋਲੀ ਅੱਜ ਹੋਈ ਕੀ
2: ਜਾਂਦਾ ਮੀ ਪੈ ਜਾਂਦਾ ਗੋਡੇ ਗੋਡੇ ਕਾ ਨੀ ਮੈਂ ਸੇਮੀਆਂ ਨੀ ਮੈਂ ਰਨੀਆਂ ਸੇਮੀਆਂ ਗੋਲੇ ਨੂੰ ਚੜ ਗਿਆ ਚਾ ਨੀ ਮੈਰਨੀਆਂ ਸੇਮੀਆਂ ਗੋਲੇ ਨੂੰ ਚੜ ਗਿਆ ਚਾ ਨੀ ਮੈਰਨੀਆਂ ਸੇਮੀਆਂ ਕਮਲੇ ਨੂੰ ਚੜ ਗਿਆ ਚਾ ਨੀ
0: ਮੈਰਨੀਆਂ ਸੇਮੀਆਂ
1: ਕਮਲੇ ਨੂੰ ਚੜ ਗਿਆ ਚਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਹ,
2: ਇਹ ਇਸ ਬੋਲੀ ਐਕਚੁਅਲੀ ਫਤਿਹ ਦੇ ਬੇਸਡ ਹੈ। ਫਤਿਹ ਬਹੁਤ ਐਕਸਾਈਟਡ ਹੋ ਜਾਂਦਾ ਜੋ ਮੂਮਾ ਸੇਮੀਆਂ ਬਣਾਉਂਦੇ ਆ।
0: ਓ ਯਾਰ, ਉਹ ਤਾਂ ਮੇਰਾ ਵੀ ਇਹੀ ਹਾਲ ਆ ਹਨਾ।
1: ਸੇਮੀਆਂ ਯਮੀ ਚੀਜ਼ ਆ ਯਾਰ,
0: ਘਿਓ ਨਾਲ ਲੈਸ ਹੋਣ ਸੇਵੀਆਂ, ਹਲਕੀ ਜਿਹੀ ਨਾ, ਮਤਲਬ ਬਹੁਤ ਹੀ ਗਰਮ ਨਾ ਹੋਵੇ, ਹਲਕੀ ਕੋਸੀ ਕੋਸੀ ਜਿਹੀ ਹੋਵੇ। ਬੋਲੀ ਤਾਂ ਕਰਕੇ ਕੱਢੀ ਹੈ। ਇਹ ਬੋਲੀ ਮੈਂ ਸੁਣੀ ਪਹਿਲੀ ਵਾਰ, ਬੇਚਾਰੀ ਕਿਸੀ ਨਾ ਮੇਰੇ ਖਿਆਲ ਨਾਲ ਅਲਮਾਰੀ ਚ ਬੰਦ ਹੋਣੀ, ਇਹਦੀ ਧੂੜ ਤੁਸੀਂ ਸਾਫ਼ ਕੀਤੀ ਆ, ਠੀਕ ਠਾਕ ਨਾ ਫੂਕਾਂ ਜਿਹੀਆਂ ਮਾਰੀਆਂ ਇਹਨੂੰ, ਕਿ ਮੈਂ ਮੰਮੀ ਨੂੰ ਤਰੀਕੇ ਨਾਲ ਕਹਿ ਦਵਾਂ ਰੇਡੀਓ ਦੇ ਥਰੂ ਕਿ ਸੇਵੀਆਂ ਸੁਵੀਆਂ ਬਣਾਓ ਯਾਰ। ਵੈਰੀ ਨਾਈਸ ਮੰਨਤ, ਵੈਰੀ ਨਾਈਸ।
2: ਜਿਹੜੇ ਮੰਮਾ ਸੇਵੀਆਂ ਬਣਾਉਂਦੇ ਉਹ ਮੈਨੂੰ ਬਾੜੀਆਂ ਸਵਾਦ ਨਹੀਂ ਲੱਗਦੀਆਂ, ਜਿਹੜੀ ਵਰਸਮਿਲੀ ਵਾਲੀਆਂ ਹੁੰਦੀਆਂ ਉਹ ਵਾਲੀਆਂ ਬਹੁਤ ਸਵਾਦ ਆਉਂਦੀਆਂ।
1: ਵਰਮਸਿਲੀ ਸਵਾਦ ਲੱਗਦੀ ਆ,
0: ਵਰਮਸਿਲੀ,
1: ਪਰ ਮੈਨੂੰ ਵਰਮਸਿਲੀ ਸਵਾਦ ਲੱਗਦੀ ਆ ਜਦੋਂ ਉਹ ਨਮਕੀਨ ਬਣਦੀ ਆ, ਪਰ ਮਿੱਠੀਆਂ ਜਦੋਂ ਮਿੱਠੀਆਂ ਖਾਣੀਆਂ ਹੋਣ ਫਿਰ ਸੇਵੀਆਂ ਹੀ ਸਵਾਦ ਲੱਗਦੀਆਂ ਨੇ।
0: ਹਾਂ ਮੈਨੂੰ ਪਤਾ ਨਹੀਂ, ਮੈਨੂੰ ਇਹ ਨਹੀਂ ਪਤਾ ਜੀ ਵਰਮਸਿਲੀ ਕੌਣ ਆ।
1: ਸੇਵੀਆਂ ਦੀ ਛੋਟ ਪਤਲੀ ਭੈਣ ਆ,
0: ਪਰ ਸੇਵੀਆਂ ਮਿੱਠੀਆਂ ਸਵਾਦ ਲੱਗਦੀਆਂ ਜਿਹੜੀ ਮੈਂ ਰੈਸਪੀ ਦੱਸਦੀ ਆ। ਹਲਕੀ ਹਲਕੀ ਕੋਸੀ ਕੋਸੀ
2: ਦੇਖੋ
0: ਨਾ, ਇਹ ਤੁਸੀਂ ਗੱਲ ਸਮਝੋ ਨਾ, ਫਿਰ ਉਹਨਾਂ ਦੀ ਵੀ ਮਜਬੂਰੀ ਆ। ਹੁਣ ਪ੍ਰਾਈਮ ਮਿਨਿਸਟਰ ਨੇ ਸਪੈਸ਼ਲੀ ਕਿਹਾ ਕਿ ਘਰੇ ਆ ਜਾਓ, ਸਾਡੇ ਫੰਕਸ਼ਨ ਹੈਗਾ, ਮੇਰੀ ਹੈਲਪ ਹੁਲਪ ਕਰਾ ਦੋ। ਫਿਰ ਕਰਾਉਣਾ ਪੈਂਦਾ ਨਾ, ਉਹਦੇ ਘਰੇ 3 ਦਿਨ ਦੀ ਪਾਰਟੀ ਹੈ ਨਾ, ਤੇ ਉਹਦੀ ਹੈਲਪ ਹੁਲਪ ਕਰਾਉਣ ਗਏ ਮੈਨੂੰ। ਬਲਕੀਰਤ ਵੀਰੇ ਨੇ ਸਭ ਦੱਸਿਆ ਨਾ,
2: ਲਿਆਓ
0: ਜੀ ਲਿਆਓ।
2: ਸੱਸ ਮਰੀ ਨੇ ਮੁੰਡੇ ਜੰਮੇ, ਸੱਸ ਮਰੀ ਨੇ ਮੁੰਡੇ ਜੰਮੇ, ਮੁੰਡੇ ਜੰਮੇ 12। ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ ਪੀ ਪੀ ਪੀ, ਗੱਡੀਆਂ ਮੋਟਰਾਂ ਪਾ ਪਾ ਪਾ, ਗੱਡੀਆਂ ਮੋਟਰਾਂ ਪੀ ਪੀ ਪੀ,
1: ਗੱਡੀਆਂ ਮੋਟਰਾਂ ਪਾ ਪਾ ਪਾ। ਵੈਰੀ
0: ਨਾਈਸ, ਵੈਰੀ ਨਾਈਸ ਫਤਿਹ ਸਿੰਘ, ਤੁਸੀਂ ਟਰੂ ਟੂ ਯੋਰ ਨੇਚਰ ਹੋ। ਹਾਂ
1: ਯੈਸ, ਫਤਿਹ ਸਿੰਘ ਨੇ એનર્ਜੀ ਚੱਕਤੀ ਹੈ ਜੀ ਉੱਪਰ।
0: ਕੀ ਬਾਤ ਹੈ,
1: ਥੈਂਕ ਯੂ, ਹੈਵ ਅ ਨਾਈਸ ਡੇ ਸੋਡੇ ਪੁੱਤੂ।
0: ਬਾਏ ਬਾਏ ਬਾਏ ਬਾਏ ਬਾਏ। ਆ ਵਧੀਆ ਹੋ ਗਿਆ ਬਈ, ਤੂੰ ਇੰਨਾ ਫਾਈਨ ਪਾਰਟ ਤਾਂ ਕਲੈਕਟ ਮੈਂ ਕਰ ਲਾਂਗਾ। ਠੀਕ ਹੈ ਨਾ, ਹਾਫ ਹਾਫ ਕਰ ਲਾਂਗੇ। ਮੈਂ ਰੇਡੀਓ ਜਿਸ ਤਰ੍ਹਾਂ ਹੀ ਹੁੰਦਾ ਨਾ ਫ੍ਰੀ, ਮੈਂ ਪਹੁੰਚਦਾ ਐਂਥਨੀ ਦੇ ਘਰ ਦੇ ਬਾਹਰ, ਮੈਂ ਕਹਿੰਦਾ ਦੇਖੋ ਜੀ ਕਲੈਕਸ਼ਨ ਕਰਨਾ। ਐਂਥਨੀ ਨਾ ਸੋਚੀ ਪੈ
1: ਵਾਜਾ
0: ਮਾਰਦੇ ਰਹੋ ਤੇ ਫਿਰ ਅੱਗੋਂ ਆਂਦੇ ਨੀ ਆ। ਅਸੀਸ ਕੌਰ ਠੀਕ ਹੈ ਭੈਣਾ, ਤੂੰ ਕਹਿਣੀ ਹੈ ਤੇ ਠੀਕ ਹੀ ਕਹਿ ਰਹੀ ਹੋਣੀ ਹੈ।
1: ਅਸੀਸ ਕੌਰ ਹਮੇਸ਼ਾ ਸਹੀ ਹੁੰਦੇ ਨੇ।
0: ਨਹੀਂ ਨਹੀਂ ਆ ਗੱਲ ਸੀ ਇਹ ਸਿਆਣੀ।
1: ਯੈਸ
0: ਅਸੀਸ, ਮੇਰੀ ਹੈਲਪ ਕਰੋ ਯਾਰ। ਮੈਂ ਨਾ ਜਿਸ ਤਰ੍ਹਾਂ ਨੌਨੀ ਆਂਟੀ ਦੀ ਇੱਕ ਟੈਗ ਲਾਈਨ ਹੈ ਨਾ, ਮੈਂ ਵੀ ਟੈਗ ਲਾਈਨ ਰੱਖਣਾ ਚਾਹੁੰਦਾ। ਤੁਸੀਂ ਮੇਰੀ ਟੈਗ ਲਾਈਨ ਬਣਾਓ, ਮੈਨੂੰ ਹੈਲਪ ਕਰੋ ਨੈਕਸਟ ਥਰਸਡੇ ਤੱਕ, ਫਿਰ ਮੈਨੂੰ ਦੱਸ ਦਿਓ। ਤੁਹਾਡੀ ਟੈਗ ਲਾਈਨ ਕੀ ਹੈ ਨੌਨੀਆ ਜੀ, ਦੱਸੋ।
1: ਨੌਨੀਆ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ।
0: ਤੁਸੀਂ ਕ੍ਰਿਸ਼ਨਾ ਫਿਰ ਅੱਗੇ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼, ਇਹ ਹੁਣ ਤੁਸੀਂ ਪੂਰਾ ਕਰਿਓ ਕਿਸੇ ਤਰੀਕੇ ਤੇ ਮੈਨੂੰ ਦੱਸਿਓ ਠੀਕ ਹੋ ਗਿਆ। ਹੈ
2: ਆਏ ਪਾਦਾਂਗੇ ਕ੍ਰਿਸ਼ਨਾ ਵੀਰ ਜੀ ਆਉਂਦੇ ਅੱਜ।
1: ਓਕੇ
0: ਅੱਛਾ, ਕ੍ਰਿਸ਼ਨਾ ਵੀਰ ਜੀ ਆਉਂਦੇ। ਕ੍ਰਿਸ਼ਨਾ ਵੀਰ ਜੀ ਸਿਰਫ ਲੱਗਦੇ ਹੀ ਨੇ ਬੀਜੀ ਇਸ ਤਰ੍ਹਾਂ।
1: ਨਹੀਂ ਨਹੀਂ ਨਹੀਂ ਬੀਜੀ ਮੈਨੂੰ ਆ ਗਿਆ ਆ ਗਿਆ।
2: ਨਹੀਂ ਨਹੀਂ ਨਹੀਂ ਕ੍ਰਿਸ਼ਨਾ ਵੀਰ ਜੀ ਆਉਂਦੇ ਅੱਜ ਵੈਰੀ ਗੁੱਡ। ਤੁਹਾਨੂੰ ਰੀਮਿਕਸ ਗਾਣੇ ਵਧੀਆ ਲੱਗਦੇ ਸੀਸ? ਹਾਂਜੀ,
0: ਤੁਹਾਨੂੰ ਗਾਣੇ ਰੀਮਿਕਸ ਰੀਮਿਕਸ ਕੀਤੇ ਗਾਣੇ ਵਧੀਆ ਲੱਗਦੇ ਤੁਹਾਨੂੰ?
2: ਨਹੀਂ
0: ਨਹੀਂ। ਅੱਛਾ, ਫਿਰ 올ਡ ਸੋਲ ਹੈ ਕੁੜੀ ਸਾਡੀ ਤਰ੍ਹਾਂ ਹਨਾ।
1: ਯੈਸ,
0: ਚਲੋ ਵਧੀਆ ਬਈ, ਕਰੋ ਅੱਜ ਇੰਜੋਏ ਆਪਣਾ ਸਕੂਲ। ਵਧੀਆ ਵਧੀਆ ਦਿਨ ਤੁਹਾਡਾ ਹੋਵੇ ਫਿਰ ਸੈਟਰਡੇ ਸੰਡੇ।
1: ਅੱਛਾ,
2: ਮੰਮਾ ਮੈਨੂੰ ਕਹਿ ਰਹੇ ਕਿ ਤੂੰ ਦੋ ਗੋਲੀਆਂ ਸਰਾਓ ਤੇ ਮੈਨੂੰ ਬਸ ਮਿਕਸ ਅਪ ਹੀ ਕਰ ਰਹੀ ਮੈਂ ਤਾਂ।
0: ਫਿਰ ਤਾਂ ਤੁਹਾਨੂੰ ਰੀਮਿਕਸ ਪਸੰਦ ਹੀ ਹੈ ਨਾ?
1: ਯੈਸ,
0: ਫਿਰ ਤਾਂ ਕਰੀ ਜਾਂਦੇ ਹੋ ਕਿ
1: ਯਾਰ ਬੋਲੀਆਂ ਬੋਲੀਆਂ ਦਾ ਠੀਕ ਹੈ, ਤੁਸੀਂ ਫਰੋਕ ਮੈਨੂੰ ਕਦੋਂ ਦੇਣੀ ਹੈ?
0: ਓਹੋ, ਇੱਕਦਮ ਫਰੋਕ ਦਾ ਮਸਲਾ ਨਹੀਂ ਹੱਲ ਹੋ ਰਿਹਾ।
1: ਅਸੀਸ ਕੌਰ
0: ਜਨਰਲ ਮੀਟਿੰਗ ਰੱਖਣੀ ਹੈ, ਫਿਰ ਉੱਥੇ ਸਾਰੀ ਵੋਟਿੰਗ ਵੋਟਿੰਗ ਹੋਣੀ, ਪ੍ਰਧਾਨਗੀ ਵਗੈਰਾ ਵੀ ਦੇਣੀ ਹੈ ਆਪਾਂ, ਸਾਰਾ ਸੈਟਅਪ ਜਿਹਾ ਕਰਨਾ ਆਪਾਂ।
1: ਅਸੀਸ ਨੂੰ ਆਪਾਂ ਪ੍ਰਧਾਨ ਬਣਾ ਦੇਣਾ
0: ਬਸ, ਫਿਰ ਅਸੀਸ ਫਿਰ ਐਜ਼ ਅ ਗਿਫਟ ਤੁਹਾਡੀ ਫਰੋਕ ਲੈ ਆਊਗੀ।
1: ਯੈਸ, ਠੀਕ ਹੈ ਠੀਕ ਹੈ ਫਰੀ,
0: ਸਹੀ ਹੋ ਗਿਆ ਅਸੀਸ ਇੱਦਾਂ ਹੀ ਆ। ਜਿਸ ਤਰ੍ਹਾਂ ਹੋ ਕਿਤੇ ਹੈਗਾ ਕਿ ਐਕਚੁਅਲੀ ਗਾਇਸ ਮੈਂ ਆਈ ਐਮ ਹੋਲੀਡੇਇੰਗ, ਮੈਂ ਇੱਥੇ ਨਹੀਂ।
1: ਵਾਹ, ਥੈਂਕ ਯੂ, ਥੈਂਕ ਯੂ
0: ਅਸੀਸ, ਥੈਂਕ ਯੂ ਸੋ ਮੱਚ,
1: ਬਾਏ
0: ਬਾਏ
1: ਬਾਏ। ਅਸੀਸ ਬਿਲਕੁਲ ਮੂਡ ਚ ਨਹੀਂ ਆ।
0: ਵਾਹ ਵਾਹ ਵਾਹ ਵਾਹ ਵਾਹ ਯਾਰ, ਮੈਨੂੰ ਪਤਾ ਕੀ ਲੱਗਦਾ, ਆਪਾਂ ਨਾ ਅਸੀਸ ਦਾ ਨਾਨਾ ਨਾਨਾ ਨਾਰੇ ਮਿਕਸ ਕਰ ਗਏ ਨਾ, ਇਸ ਕਰਕੇ ਅਸੀਸ ਫਿਰ ਥੋੜੀ ਨਾ ਮੇਰੇ ਹਿਸਾਬ ਨਾਲ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਮੇਰੇ ਖਿਆਲ ਨਾਲ ਉਸ ਕਰਕੇ ਨਾ ਅਸੀਸ ਦੀ ਅੱਜ ਸੈਟਿੰਗ ਜੀ ਨਹੀਂ ਆਈ ਸਹੀ। ਐਕਚੁਅਲੀ ਅਬਰਪਟ ਜਿਹਾ ਹੋ ਗਿਆ ਨਾ ਉਹ ਜਿਹੜੀ ਬੋਲੀ ਸੀਗੀ, ਬਾਕੀ ਮੈਂ ਕਿਹਾ ਯਾਰ ਇਹ ਸ਼ੁਰੂ ਕਿਤੋਂ ਹੋਰ ਹੁੰਦੀ ਆ ਹੈਂ, ਇੱਥੇ ਇੱਥੇ ਕਿੱਦਾਂ ਆ ਗਈ
1: ਹਨਾ ਬਸ
0: ਜੋ ਹੈ ਸੋ ਹੈ ਬਈ ਕੁਛ ਕੀਤਾ ਨਹੀਂ ਜਾ ਸਕਦਾ
1: ਕੁਛ ਪਤਾ ਨਹੀਂ ਆ
0: ਅੱਛਾ
1: ਆ ਹਰ ਚੀਜ਼ ਮਿਕਸ ਅੱਜ ਕੱਲ ਪਸੰਦ ਕੀਤੀ ਜਾਂਦੀ ਹੈ ਨਾ
0: ਅੱਛਾ
1: ਇੱਕ ਤੁਸੀਂ ਪਹਿਲਾਂ ਆਪਾਂ ਖਾਣਾ ਖਾਂਦੇ ਸੀ ਖਾਲੀ ਇੰਡੀਅਨ ਅੱਜ ਕੱਲ ਹਰ ਤਰ੍ਹਾਂ ਦਾ ਖਾਣਾ ਚੱਲਦਾ ਸੋ
0: I like it. Good, good, good. Yes. Sab to achha, sab to vadda bachcha. Noniya P. Dayal. Very good. The sudden al agla caller hai ji, Yuvraj.
1: Yuvraj Kaur Singh ji. Kaur ji, sorry.
0: Kaur ho gaya bichara hai.
1: Nahin, aaj main na sver se kela kha liya si, is karke meri zuban phisal rahi hai.
0: Oh, main taiyon khana chhadya hoya. Haan ji, Yuvraj Singh ji.
1: ब्रेकफास्ट कर लिया
2: हां जी मैं तो कर लिया तुसी कर लिया
1: नीली नीली दे ना पर तुसी की खादा ब्रेकफास्ट
2: ਮੰਮਾ ਹਰ ਰੋਜ ਟੋਫੂ ਦੀ ਪਰਾਂਠਾ ਦਿੰਦੇ ਆ
1: ਟੋਫੂ ਦਾ ਪਰਾਂਠਾ
0: ਟੋਫੂ ਦਾ ਪਰਾਂਠਾ ਵਾਹ
1: ਬੱਲੇ ਯਾਰ
0: ਕੀ ਬਾਤ ਹੈ ਦੈਟਸ ਗੁੱਡ ਯਾਰ
1: ਦੈਟਸ ਰੀਲੀ ਰੀਲੀ ਹੈਲਦੀ ਸਟਫ
0: ਹਾਂ ਅੱਛਾ ਲੱਗਦਾ ਤੁਹਾਨੂੰ ਵਧੀਆ ਲੱਗਦਾ ਖਾਣਾ ਵਧੀਆ ਲੱਗਦਾ ਟੇਸਟ
1: ਇਟਸ ਓਕੇ ਇਟਸ ਗੁੱਡ ਸਟਫ
0: ਹਨਾ ਇਹ ਵੈਸੇ ਪਹਿਲੀ ਵਾਰੀ ਸੁਣਿਆ ਵਾਲਾ ਕਨਸੈਪਟ ਹੈ
1: ਯੈਸ ਬਈ ਕ੍ਰੀਏਟਿਵ ਮਮ
0: ਇਹ ਕੀ ਚੀਜ਼ ਹੁੰਦੀ ਹੋਏਗੀ ਇਹ ਵਾਲੀ ਟੋਫੂ ਦਾ ਪਰਾਂਠਾ ਹੈ ਕੀ ਬਾਤ ਹੈ ਵੈਸੇ ਵੈਸੇ ਮੈਨੂੰ ਪਰਾਂਠੇ ਖਾਣੇ ਦਾ ਬਹੁਤ ਪਸੰਦ ਆ ਮੈਂ ਟਰਾਈ ਕਰੂੰਗਾ ਥੈਂਕਸ ਟੂ ਯੁਵਰਾਜ ਮੈਂ ਵੀ
1: ਜਦ ਹੁਣ ਕੇਕ ਬਣਨ ਲੱਗ ਗਏ ਗੁਲਾਬ ਜਾਮਣ ਵਾਲੇ ਰਸ ਮਲਾਈ ਵਾਲੇ
0: ਆਹੋ
1: ਦਾ ਪਰੋਂਠਾ ਨਹੀਂ ਬਣ ਸਕਦਾ
0: ਵੀ ਬਣ ਸਕਦਾ ਸਹੀ ਕਹਿੰਦੇ ਠੀਕ ਹੈ ਬਈ ਹੋ ਯੁਵਰਾਜ ਸਿੰਘ ਜੀ ਕੀ ਸੁਣਾਉਂਗੇ ਸਾਨੂੰ ਟੋਫੂ ਦਾ ਪਰਾਂਠਾ ਖਾ ਕੇ
2: ਇੱਕ ਚੁਟਕਲਾ ਐਮਾਜ਼ਾਨ ਹੁੰਦਾ
1: ਮੈਂ ਤਾਂ ਅੱਜ ਦਿਨ ਤੱਕ ਐਮਾਜ਼ਾਨ ਕੀ
0: ਵਾਹ ਵਾਹ ਵਾਹ ਇਹ ਤਾਂ ਬਹੁਤ ਘੈਂਟ ਸੀ ਅੰਮਾ ਜਾਨ ਅੰਮਾਜਾਨ ਸੂਟ ਚਾਹੀਏ ਜੈਫ ਬੇਜ਼ੋਸ ਕਹਿ ਰਿਹਾ ਬਈ ਮੈਂ ਅੰਮਾ ਨਹੀਂ ਹਾਂ ਭਰਾ
1: ਪ੍ਰਾਈਮ ਹੋ ਜੂਗਾ ਪੰਮਾਜਾਨ
0: ਪੰਮਾਜਾਨ ਥੈਂਕ ਯੂ ਯੁਵਰਾਜ ਥੈਂਕ ਯੂ ਸੋ ਮਚ
1: ਥੈਂਕ ਯੂ ਵੈਰੀ ਮਚ ਸੋਨੇ ਪੁੱਤੂ ਦੈਟ ਵਾਸ ਅ ਵੈਰੀ ਨਾਈਸ ਵਨ
2: ਤੇ ਮੇਰੀ ਦੀਦੀ ਵੀ ਸੁਣਾਓਗੀ
0: ਲਓ ਜੀ ਲਓ ਦੀਦੀ ਨਾਲ ਗੱਲ ਕਰਾਓ
1: ਇਸੇ ਤਰ੍ਹਾਂ ਯਾਦ ਰੱਖਣਾ ਚਾਹੁੰਦੀ ਤਾਂ ਕਿ ਤੁਹਾਨੂੰ ਯਾਦ ਰਹੂਗਾ ਕਿ ਨੂਨੀ ਆਂਟੀ ਮੇਰਾ ਨਾਮ ਯੁਵਿਕਾ ਬੁਲਾਉਂਦੇ ਨੇ ਯਸ਼ਿਕਾ ਦੀ ਥਾਂ ਤੇ
0: ਦੇਖ ਲੋ ਯਾਰ ਟ੍ਰਿਕਸਟਰ ਆਂਟੀ
1: ਬ੍ਰੇਕਫਾਸਟ ਹੋ ਗਿਆ
2: ਨਹੀਂ ਹਲੇ ਕਰਨਾ ਯੂਵੀ ਕਾਲੀ ਕਰਦਾ ਇਹਨੇ ਸਕੂਲ ਜਾਣਾ ਹੁੰਦਾ ਫਿਰ ਛੇਤੀ ਛੇਤੀ ਚੱਲ ਜਾਂਦਾ ਫਿਰ ਅਸੀਂ ਆਰਾਮ ਨਾਲ ਕਰਦੇ ਹਾਂ ਬੈਠ
0: ਟੋਫੂ ਦਾ ਮਿਕਸਚਰ ਥੋੜਾ ਬੈਟਰ ਕਰ ਦਿੰਦਾ ਕਿ ਚਲੋ ਹੁਣ ਇਹਨੂੰ ਥੋੜਾ ਹੋਰ ਵਧੀਆ ਕੀਤਾ ਜਾਏ
1: ਹੋਰ ਮਸਾਲੇ ਪਾਓ ਟੋਫੂ ਕੱਢ ਕੇ ਚਾਲੂ ਪਾਓ
0: ਕਿੰਨਾ ਵਧੀਆ ਸੀਨ ਲੱਗਿਆ ਹਨਾ ਸੋਚੋ ਚਲਾ ਗਿਆ ਹਾਂ ਚਲ ਗਿਆ ਚਲੋ ਮੰਮੀ ਹੁਣ ਕਰ ਲਓ ਕੱਢ ਲਓ ਆਲੂ ਕੱਢ ਲਓ ਅੱਜ ਫੇਰ ਤੈਨੂੰ ਟ੍ਰਿਕ ਕਰਤਾ
1: ਅੱਜ ਅੱਜ ਫਿਰ ਕੀ ਸੁਣਾਓਗੇ ਸੋਹਣੇ ਪੁੱਤੂ
2: ਇੱਕ ਚੁਟਕਲਾ
1: ਓਕੇ
0: ਜੀ ਲਿਓ
2: ਪੱਪੂ ਘਰੇ ਆਉਂਦਾ ਆਪਦਾ ਟੈਸਟ ਲੈ ਕੇ ਤੇ ਕਹਿੰਦਾ ਮੰਮਾ ਮੈਨੂੰ ਨਾ 90 ਚੋਂ 190 ਨੰਬਰ ਮਿਲ ਗਏ ਤੇ ਉਹਦੀ ਮੰਮੀ ਕਹਿੰਦੀ ਅੱਛਾ ਮੈਨੂੰ ਦਿਖਾ ਤਾ ਸਹੀ ਉਹਦੀ ਮੰਮੀ ਦੇਖਦੀ ਆ ਤੇ ਕਹਿੰਦੀ ਲੈ ਤੈਨੂੰ ਤਾਂ 9 ਮਿਲਿਆ 0 ਦਾ ਤੂੰ ਆਪ ਹੀ ਲਾਈ ਲੱਗਦੀ ਆ ਤੇ ਉਹਦੀ ਮੰਮੀ ਉਹਦੇ 2-3 ਧਰ ਦਿੰਦੀ ਆ ਪੱਪੂ ਰੋਂਦਾ ਰੋਂਦਾ ਪੱਪੂ ਰੋਂਦਾ ਰੋਂਦਾ ਕਹਿੰਦਾ ਮੰਮੀ ਲੈ ਮੈਂ 9 ਥੋੜੀ ਨਾ ਮੈਂ ਤਾਂ ਮੈਂ 0 ਥੋੜੀ ਨਾ ਮੈਂ ਤਾਂ 9 ਲਾਇਆ ਸੀਗਾ ਮੇਰੇ ਤਾਂ 0 ਨੰਬਰ ਆਏ ਆ
3: ਸੱਚਾਈ ਦਾ ਫੋਨ ਨੰਬਰ ਮਿਲਣਾ ਚਾਹੀਦਾ ਬੰਦੇ ਨੂੰ ਹੈ
1: ਤਪੜ ਤਪੜ ਤਪੜ
3: ਥੈਂਕ ਯੂ ਜੈਸਿਕਾ ਅਭੀ ਬੜਾ ਵਧੀਆ ਸੀ ਵੈਰੀ ਨਾਈਸ
2: ਬਾਏ
3: ਤੁਹਾਡਾ ਫਰਾਈਡੇ ਵਧੀਆ ਵਧੀਆ ਹੋਵੇ ਬਈ ਕਿਆ ਬਾਤ ਹੈ ਹੈ ਮੈਂ ਤਾਂ 9 ਲਾਇਆ ਸੀ ਬੜੀ ਪ੍ਰੋਬਲਮ ਅੱਛਾ ਫਿਰ ਵੀ ਪਤਾ ਲੱਗਦਾ ਕਿ 0 ਲਿਖਣਾ ਨੀ ਆਉਂਦਾ ਸੀ ਮੈਡਮ ਨੂੰ ਮਤਲਬ ਮੈਡਮ ਦਾ 0 ਇੰਨੀ ਮਾੜੀ ਕੁਆਲਿਟੀ ਦਾ ਸੀਗਾ ਕਿ ਉਹ ਮਾਤਾ ਕਹਿੰਦੀ ਕਿ ਇੱਕ ਤਾਂ ਨਲਾਇਕ ਹੈ ਮੇਰਾ ਮੁੰਡਾ ਇੰਨੇ ਹੀ ਉਸ ਲੈਵਲ ਦਾ 0 ਲਾਇਆ ਹੋਣਾ ਦੇਖੋ
1: ਜੇ ਸਹਿੰਦਾ 3 ਲਾ ਲੈਂਦਾ ਤਾਂ ਯਾਰ ਗੁਜ਼ਾਰਾ ਹੋ
3: ਜਾਂਦਾ ਹੱਦ ਯਾਰ ਤੇ ਸਾਡੇ ਨੈਕਸਟ ਕਾਲਰ ਨੇ 142 ਹੈ ਜੀ ਇਹਨਾਂ ਦੇ ਨੰਬਰ 3 ਚ 142
4: जयराम जी की बहनिया
1: ओ जयराम जी की बहनिया क्या हाल चाल भाई
3: यार
4: ठीक भाई
1: फीजी घूमत रही
4: नहीं हम बड़ी है भैया जी और ना आपके आपके हैप्पी बर्थडे भैया जी
3: अच्छा धन्यवाद धन्यवाद
1: आज है
3: खूब भालो
4: हाँ कृष्ण जन्माष्टमी है ना कृष्णा जी का अष्टमी है
3: ਨੋਨੀਆ ਜੀ ਇਜ਼ ਸੋ ਸਵੀਟ ਉਹਨਾਂ ਦੀ ਨਾ ਅੱਖਾਂ ਦੇ ਅੰਦਰ ਨਾ ਮੈਨੂੰ ਇਸ ਤਰ੍ਹਾਂ ਨਾ ਕਹਿ ਲਓ ਇੱਕ ਫਰਾਉਨ ਜੀ ਦਿਸ ਗਈ ਕਿ ਯਾਰ ਮੈਂ ਕ੍ਰਿਸ਼ਨ ਨੂੰ ਵਿਸ਼ ਨਹੀਂ ਕੀਤੀ ਉਹਨਾਂ ਦਾ ਮੂਡ ਇੰਨੀ ਜਲਦੀ ਵਿਚਾਰਿਆ ਦਾ ਡਾਊਨ ਹੋਇਆ ਨਹੀਂ ਮੇਰਾ ਨਹੀਂ ਉਹ ਉੱਪਰ ਵਾਲੇ ਗੀਤਾ ਵਾਲੇ ਜੇ ਗੀਤਾ ਗਈ ਨਾ ਜਿਹਨੂੰ ਉਹ ਵਾਲੇ ਅਸੀਂ ਤਾਂ ਬਸ ਹਾਂਜੀ ਮੈਲਬਨ ਹੀ ਕਹਿ ਪਾਉਂਦੇ ਹਾਂ ਅਸੀਂ ਇਸ ਤੋਂ ਉੱਪਰ ਨਹੀਂ ਪਹੁੰਚ
4: ਪਾਏ ਜਨਮਾਸ਼ਟਮੀ ਹੈ ਕ੍ਰਿਸ਼ਨ ਜਨਮਾਸ਼ਟਮੀ ਹੈ ਤਾਂ ਕਨਹੱਈਆ ਜੀ ਕੋ ਹਮ ਜਰਾ ਬਿਸਵਿਸ ਕਰਦੇ
1: ਯੈਸ ਯੈਸ
3: ਜੀਤੀ ਰਹੋ ਖੁਸ਼ ਰਹੋ ਪ੍ਰਸੰਨ ਰਹੋ ਮਸਤ ਰਹੋ ਸਵਸਥ ਰਹੋ ਆਨੰਦਿਤ ਰਹੋ ਤਥਾਸਤੁ
4: ਆਯੁਸ਼ਮਾਨ
3: ਭਵਾ
1: ਕੀਰਤੀਮਾਨ ਭਵਾ
3: ਕੀਰਤੀਮਾਨ ਵੀ ਭਵਾ ਲੋ ਹੋਰ ਦੱਸੋ ਇੱਕ ਤੁਸੀਂ ਹੋਰ ਭਵਾ ਕਰਾਉਣਾ ਚਾਹੁੰਦੇ ਹੋ ਮੈਂ ਓਕੇ ਇਸ ਤੋਂ ਬਾਅਦ ਪ੍ਰੀਮੀਅਮ ਸਬਸਕ੍ਰਿਪਸ਼ਨ ਹੈ ਐਟ $6.99 ਓਨਲੀ ਫ੍ਰੀ ਡਾਇਲ ਚ ਇੰਨੇ ਮਿਲਣਗੇ
4: ਗੀਤਾ ਦੇ ਉਪਦੇਸ਼ ਨਾ ਦਿਲ ਲੱਗ ਜਾਣਾ
3: ਸੋਰੀ ਦੈਟ ਇਜ਼ ਆਰ ਪਲੈਟੀਨਮ ਦੈਟ ਇਜ਼ $18 ਓਨਲੀ
4: ਪਾਰਥ ਸਾਹਮਣੇ ਕੋਈ ਤੁਸੀਂ ਸ਼ੁਰੂ ਇਹਨਾਂ ਹੋ ਜਾਣਾ ਪਾਰਥ ਸਾਹਮਣੇ ਕੋਈ ਵੀ ਹੋ ਤੀਰ ਚਲਾ ਗਾਂਧੀ ਪਾਰਥ ਗਾਂਧੀ ਉਠਾਓ ਇਹਨਾਂ ਕਰਨ ਲੱਗ ਜਾਣਾ
3: ਤੁਸੀਂ ਨੋਨੀਆ ਜੀ ਵਿਚਾਰੇ ਬਿਨਾਂ ਗੱਲੋ ਹੈ ਦੁਰਯੋਧਨ ਬਣਾਤੇ ਮੇਰੇ ਸਾਹਮਣੇ ਬੈਠੇ ਮੈਂ ਹੁਣ ਖਿਜੇ ਰਹਿਣਾ ਇਹਨਾਂ ਦੇ ਪੂਰਾ ਦਿਨ
4: ਕ੍ਰਿਸ਼ਨਾ ਮੇਰੇ ਤੋਂ ਤੀਰ ਉਛਲਣਾ ਵੀ ਨਹੀਂ ਜੋ ਮੇਰੀ ਹਾਲਤ ਹੈ ਤੇ ਤੂੰ ਰਹਿ ਨੀ ਗਈ
1: ਆਜ
4: ਕਾ ਦਿਨ ਹੀ ਐਸਾ ਹੈ ਨਾ ਬਹਿਨ ਕਾ ਕਰੀ ਕਰੇ ਕੇ ਪੜਾ ਲਾ ਕਭੀ ਕਭੀ
1: ਕਰ ਲੈ ਬਹਿਨ
4: ਔਰ ਕਾ
1: ਛੁੱਟੀ ਮਨਾਵਤ ਰਹੀ ਬਹਿਨ ਇਤਨੇ ਦਿਨ ਨਹੀਂ ਆਵਤ ਰਹੀ ਕਾ ਬਾਤ
4: ਅਰੇ ਬਹਿਨ ਬਤਾਏ ਕਭੀ ਤੋ ਹੈ ਬਸ ਰਾਹੇ ਦਾ ਮਤ ਛੇੜ ਦਰਦਾ ਨੂੰ ਬਹੁਤ ਦਰਦਾ ਨੇ ਭੈਣ
1: ਸਤੋ ਦਰਦ ਸੁਣਾਏ ਨਹੀਂ ਜਾਣੇ
3: ਦਰਦਾ ਮੇਲੇ ਬੰਦਾ ਆ ਜਾਂਦਾ ਪੰਜਾਬੀ ਤੇ ਫੇਰ ਨਹੀਂ ਚੱਲਦੀ ਭੋਜਪੁਰੀ ਫੇਰ ਰਾਜ ਸ਼੍ਰੀ ਵਿਮਲ ਕੁਛ ਨਹੀਂ ਚੱਲਦਾ ਨਾ ਨਾ
4: ਨਹੀਂ ਚੱਲੇਗਾ ਨਹੀਂ ਚੱਲੇਗਾ ਭਈਆ ਕਾ ਕਰਨ ਜਾਏ
1: ਅਜੋ ਬਿਕਸ ਚੂੜੇ ਨੂੰ ਭੋਜਪੁਰੀ ਪਤਾ ਨਹੀਂ ਨਾ ਕੀ ਕਹਿੰਦੇ ਨੇ
3: ਨਹੀਂ
4: ਪਤਾ ਕਾ ਜੋ ਦਰਦ ਹੋ ਨਾ ਉਹ ਆਪਣੀ ਲੈਂਗੁਏਜ ਮੇ ਨਿਕਲਾ ਲਾ ਜਿਸੇ ਗਾਲ ਹੀ ਆਪਣੀ ਲੈਂਗੁਏਜ ਮੇ ਨਿਕਲਾ ਲਾ
1: ਅੱਜ ਰਣਜੋਤ ਜੀ ਨਹੀਂ ਬਾਤ ਆਪਕੇ ਸਾਥ ਭੋਜਪੁਰੀ ਨਹੀਂ ਬੋਲੇ ਲਾ
4: ਕੋਈ ਬਾਤ ਨਹੀਂ
3: ਜਿਤਨੇ ਵੀ ਸੇ ਬੈਠੇ ਮੇਰੀ ਗੇਲਾ ਗਾਡੀ ਮੇ ਸੰਤ ਮਹਾਤਮਾ ਕੋਈ ਨਹੀਂ ਚੰਬਲ ਕੇ ਡਾਕੂ ਸੇ ਮੈਨੂੰ ਇੰਨੀ ਮੈਂ ਇੰਨੀ ਕੀ ਹਰਿਆਣਵੀ ਯਾਦ ਕੀਤੀ ਮੈਂ ਥੋੜੀ ਕੋਸ਼ਿਸ਼ ਕਰਾਂਗਾ ਨੈਕਸਟ
4: ਟਾਈਮ ਕੀ ਬਾਤ ਹੈ ਦੇਖਾ ਦੇਖਾ ਹਮ ਭੋਜਪੁਰੀ ਬੋਲਤ ਬਾਣੀ ਈ ਜੋ ਹਾਂ ਈ ਰਾਜਸਥਾਨੀ ਬੋਲਤ ਬਾਣੀ ਹਰਿਆਣਵੀ ਬੋਲਤ ਮਤਲਬ ਮਲਟੀ ਕਲਚਰਲ ਮਤਲਬ ਮਾਸ਼ਾਅੱਲਾ ਮਾਸ਼ਾਅੱਲਾ
3: ਮਾਸ਼ਾਅੱਲਾ
1: ਉਹ ਕੌਨ ਸੀ ਭਾਸ਼ਾ ਹੈ
3: ਖਦੁਕਸ਼ੇ ਖਦੁਕਸ਼ੇ ਅਦਰਕੁਮ
1: ਰਾਹ ਚਲਤ ਮੁਸਾਫਿਰ ਮੋਹਰੀਓਲੇ
3: ਹਮਰੇ
4: ਪੈਰੋ ਮੈਂ ਗੁੰਗਰੂ ਬੰਧਾ ਦੇ ਤੋ ਫਿਰ ਮੇਰੀ ਚਾਲ ਦੇਖ
3: ਲੈ
4: ਖਾਏ ਸਈਆਂ ਹਮਾਰ
3: ਬੋਲਾ
4: ਤਾਂ ਸਹੀ ਅੱਛਾ ਚੁਟਕਲਾ ਸੁਣਾ
3: ਦੇ
4: ਕ੍ਰਿਸ਼ਨਾ ਜੀ ਆਪਕੇ ਲਿਏ ਹੈ ਕਿ ਜੋ ਹੈ ਨਾ ਮੋਜੇ ਜੋ ਹੈ ਨਾ ਭਈਆ ਜੀ ਵੋ ਬਿਲਕੁਲ ਧੋ ਧਾ ਕੇ ਪਹਿਨਾ ਕਰੋ ਠੀਕ ਹੈ ਕਿਉਂਕਿ ਅਗਰ ਕਾਮਯਾਬੀ ਸੁਣੋ ਸੁਣੋ ਸੁਣੋ ਮੋਜੇ ਹਮੇਸ਼ਾ ਹਮੇਸ਼ਾ ਇੱਦਾਂ ਧੋ ਕੇ ਪਹਿਨਣੇ ਚਾਹੀਏ ਕਿਉਂਕਿ ਅਗਰ ਕਾਮਯਾਬੀ ਕਦਮ ਚੁੰਮਨੇ ਆਈ ਤਾਂ ਐਸਾ ਨਾ ਹੋ ਕੇ ਬੇਹੋਸ਼ ਹੋ ਜਾਏ
3: ਠੀਕ ਹੈ ਠੀਕ ਹੈ ਵੈਰੀ ਨਾਈਸ ਵੈਰੀ ਨਾਈਸ
1: ਨਹੀਂ ਨਹੀਂ ਨਹੀਂ ਫਿਰ ਹਮ ਕਾਮਯਾਬੀ ਕੇ ਕਦਮ ਚੁੰਮ ਲੇਂਗੇ
4: ਨੋਨੀਆ ਜੀ ਅਗਰ ਆਪ ਹੈ ਤੋ ਕੁਛ ਵੀ ਪੋਸੀਬਲ
1: ਐਨੀਥਿੰਗ ਯੈਸ
4: ਐਨੀਥਿੰਗ
3: ਥੈਂਕ ਯੂ ਜੀ ਥੈਂਕ ਯੂ
4: ਥੈਂਕ ਯੂ ਜੀ ਓਕੇ ਜੀ
1: ਮਨਿੰਦੇ ਜੀ ਬਹੁਤ ਬਹੁਤ ਮਿਸ ਕੀਤਾ ਤੁਹਾਨੂੰ ਇੰਨੇ ਦਿਨ ਗੱਲਬਾਤ ਨਾ ਕਰਕੇ ਲਵ ਯੂ
4: ਨਹੀਂ ਨਹੀਂ ਫੇਰ ਕਰਾਂਗੇ ਲਵ ਯੂ ਨੋਨੀਆ ਜੀ ਲਵ ਯੂ ਕ੍ਰਿਸ਼ਨਾ
3: ਲਵ ਯੂ ਜੀ ਥੈਂਕ ਯੂ ਸੋ ਮਚ ਹੈਪੀ ਜਨਮ ਅਸ਼ਟਮੀ
4: ਹੈਪੀ ਜਨਮ ਅਸ਼ਟਮੀ
3: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਕਿਆ ਬਾਤ ਹੈ ਬਾਈ ਮੈਂ ਤੇ ਟੈਨਸ਼ਨ ਖਾ ਗਿਆ ਪੌਲੀਨ ਬਾਹਰ ਆ ਕੇ ਕਹਿੰਦੀ ਮੈਂ ਇੱਥੇ ਨੀ ਨਜਿੱਠ ਬਾਰੇ ਇਹ ਆਪ ਚ ਹਰਿਆਣਾ ਗੁਜਰਾਤ ਭਾਲੋ ਵੀ ਬੋਲਿਆ ਸੀ ਇਹਦੇ ਵਿੱਚ ਜੇ ਮੈਂ ਹਲਕਾ ਜਿਹਾ ਮਮਤਾ ਦੀਦੀ ਜੋਗਾ ਤਾਂ ਥੋੜਾ ਮੈਂ ਵੀ ਬੋਲਤਾ ਸੀਗਾ ਉਹਨੂੰ ਕੀ ਕਹਿੰਦੇ ਭਾਲੋਵਾਸ਼ੀ ਭਾਲੋਵਾਸ਼ੀ ਭਾਲੋਵਾਸ਼ੀ ਆਫਟਰ ਭਾਲੋਵਾਸ਼ੀ
1: ਚਾਏ ਖਾਵੇ ਛੂ
3: ਚਾਏ ਖਾਵੇ ਛੂ ਚਾਏ ਤੋਂ ਪੀਵੇ ਛੂ
1: ਨਾ ਨਾ ਨਾ ਚਾਏ ਪੀਵਾ ਬੰਗਾਲੀ ਬੰਗਾਲੀ ਬੰਗਾਲੀ ਖਾਣ ਹਰ ਚੀਜ਼ ਖਾਣੀ ਹੁੰਦੀ ਹੈ ਨਾ ਚਾਏ ਖਾਵੋ
3: ਅੱਛਾ ਅੱਛਾ ਮੈਨੂੰ ਨਾ ਬੰਗਾਲੀਜ਼ ਦਾ ਇਹ ਕਿਉਂਕਿ ਸਾਡੀ ਕਲਾਸ 'ਚ ਇੱਕ ਲੜਕਾ ਸੀ ਹੀ ਵਾਸ ਫਰੋਮ ਬੰਗਾਲ ਜਿਸਾ ਬੇਸਿਕਲੀ ਮੈਨੂੰ ਤਦ ਪਤਾ ਲੱਗਾ ਉਹ ਲੋਕ ਐਚ ਲਗਾਉਂਦੇ ਨਹੀਂ ਐਸ ਦੇ ਅੱਗੇ ਕਿਉਂਕਿ ਉਹਨਾਂ ਦਾ ਜਿਹੜਾ ਐਸ ਹੈ ਨਾ ਉਹ ਹੈ ਹੀ ਸ਼ ਦੇ ਡੋਂਟ ਹੈਵ ਦਾ ਸਾਊਂਡ ਆਫ ਸ ਇਨ ਦੇਅਰ ਲੈਂਗੁਏਜ ਐਟ ਆਲ ਹਾਂ ਸੋ ਉਹਨਾਂ ਨੇ ਸ਼ਸ਼ਾ ਜਿਸਾ ਸੌਰਵ ਹੈ ਨਾ ਤੇ ਉਹਨਾਂ ਨੇ ਸੌਰਵ ਹੈ ਇਟ ਇਜ਼ ਸੌਰਵ ਗਾਂਗੁਲੀ ਤੇ ਉਹਦਾ ਨਾਮ ਸੁਭਮ ਸੀਗਾ ਤੇ ਅਸੀਂ ਬੜਾ ਕਹਿਣਾ ਮੈਂ ਪੜ੍ਹਿਆ ਲਿਖਿਆ ਆਦਮੀ ਐਸ ਯੂ ਬੀ ਐਚ ਕਿਉਂ ਲਿਖਦਾ ਕਹਿੰਦਾ ਨਹੀਂ ਹਮਾਰੇ ਐਸ ਐਚ ਨਹੀਂ ਹੋਤਾ ਹੈ ਮੈਂ ਠੀਕ ਹੈ ਨਹੀਂ ਹੋਤਾ ਹੈ ਤੋ ਨਹੀਂ ਹੋਤਾ ਹੈ ਪਰ ਸਾਡੇ ਕੋਲ ਡਡਵਾਲ ਸਾਹਿਬ ਹੋਤੇ ਹੈ ਆਪਾਂ ਫਿਰ ਉਹਨਾਂ ਨਾਲ ਗੱਲ ਕਰਤੇ ਹੈ
1: ਜੀ ਹੈਲੋ ਡਡਵਾਲ ਸਾਹਿਬ
3: ਕਿਵੇਂ ਹੋ ਠੀਕ ਠਾਕ ਕੀ ਚੱਲੀ ਜਾਂਦਾ ਬਸ ਵਧੀਆ ਯਾਰ ਓਕੇ ਸਾਈਕਲ ਤੇ
1: ਮੇਰੇ ਸਾਈਕਲ ਤੇ ਟਲੀਆਂ ਵਜਾਉਂਦਾ ਜਾਊਂ
3: ਕਿਆ ਬਾਤ ਹੈ ਚੋਬਰਾ ਗੱਡੀ ਮਿਲ ਗਈ ਫਿਰ ਹੈ ਪਹਿਲੀ ਪਹਿਲੀ ਸਾਈਕਲ ਵਾਲੀ ਹੈ ਕਿਆ
1: ਪੁੱਛੋ ਨਾ ਕੁਛ
3: ਹੁਣ ਟੋਰ ਟੱਪਾ ਪੂਰਾ ਹੋਣਾ ਡਡਵਾਲ ਸਾਹਿਬ ਦਾ
1: ਹੀ ਫੇਰੂ
3: ਹਾਏ
1: ਵਾਓ
3: ਕਿਆ ਬਾਤ ਹੈ ਕੀ ਸੁਣਾਉਂਗੇ ਸਾਨੂੰ ਅੱਜ
2: ਪੋਇਮ
3: ਪੋਇਮ ਓਏ ਲਿਆਓ ਜੀ ਲਿਆਓ
1: ਵੈਰੀ
2: ਹੈਲੋ ਮਿਸਟਰ ਜੌਨੀ ਤੇਰੀ ਪੰਡ ਵੱਡੀ ਸੋਹਣੀ ਤੇਰੀ ਪੰਡ ਆਟਾ ਤੇਰਾ ਸਾਰਾ ਕੁਛ ਪਾਟਾ
3: ਜੌਨੀ ਇਹ ਕੀ ਹੋ ਗਿਆ ਬੇਚਾਰੇ ਜੌਨੀ ਨਾਲ
1: ਮੈਂ ਤਾਂ ਹਾਲੇ ਤੱਕ ਇੱਕੋ ਹੀ ਸੁਣੀ ਸੀ ਜੌਨੀ ਜੌਨੀ ਜਸਪਾ
3: ਸਹੀ ਗੱਲ ਹੈ ਇਹ ਪਾਪੇ ਪਾਪਾ ਬਹੁਤ ਤੰਗ ਆ ਗਿਆ ਉਹਨਾਂ ਨੇ ਕਹਿੰਦਾ ਇਹ ਚੇਂਜ ਕਰਨਾ ਪੈਣਾ ਹਰ ਵਾਰੀ ਝੂਠ ਬੋਲਦਾ ਰਹਿੰਦਾ ਮੇਰੇ ਨਾਲ ਸਦੀਆਂ ਬੀਤ ਗਈਆਂ ਪਾਪਾ ਜੀ ਕ੍ਰਾਂਤੀਕਾਰੀ ਹੋਵੇ
1: ਵੈਰੀ ਨਾਈਸ ਵੈਰੀ ਨਾਈਸ
3: ਵੈਰੀ ਨਾਈਸ ਥੈਂਕ ਯੂ ਡਡਵਾਲ ਸਾਹਿਬ
1: ਥੈਂਕ ਯੂ ਬਾਏ ਬਾਏ ਹੈਵ ਅ ਨਾਈਸ ਡੇ
3: ਕਟਿੰਗ ਕੱਢ ਲੈਣੀ ਜਿਹੜੀ ਤੁਸੀਂ ਬੋਲੀ ਨਾ ਤੇ ਇਹ ਪੱਕੀ ਲਾ ਦੇਣੀ ਆਪਾਂ ਜੋ ਟਿੰਗ ਡਿੰਗ ਡਿੰਗ ਹਾਂਜੀ ਰੇਡੀਓ ਉਹ ਚ ਹੋਇਆ ਨਾ ਫਿਰ ਬਾਜਾ 1674 AM ਕਰਕੇ ਨਾ ਪੂਰਾ ਯੋ ਹਨੀ ਸਿੰਘ ਸਟਾਈਲ ਪੂਰਾ ਪਾ ਦੇਣਾ ਤੇ ਲਾਸਟ ਬਟ ਨੈਵਰ ਦਾ ਲੀਸਟ ਸਾਡੇ ਨਾਲ ਜੁੜਨ ਲੱਗੇ ਨੇ ਤਵਨੀਤ ਸਿਬਲਿੰਗਸ ਅੱਜ ਕੌਣ ਹੋਏਗਾ ਪਹਿਲੇ ਕੱਲ ਬੜਾ ਟ੍ਰਿਕ ਕੀਤਾ ਇਹਨਾਂ ਨੇ ਮੈਨੂੰ
1: ਵੈਰੀ ਇੰਪੋਰਟੈਂਟ ਕਿਡ ਸਭ ਤੋਂ ਪਹਿਲਾਂ ਆਉਣਗੇ
3: ਅੱਛਾ ਓਏ ਕਲੇਸ਼ ਪਾਓ ਤੁਸੀਂ ਉਹ ਅੱਗੇ ਨਹੀਂ ਦੂਸਰੇ ਨੂੰ ਬਖਸ਼ਦੇ ਤੁਸੀਂ ਨਹੀਂ ਸਕੂਲ ਜਾਂਦੇ ਨੇ ਅੱਜ ਦੇਖੇ ਵੈਰੀ ਗੁੱਡ
1: ਹੈਲੋ
3: ਹੈਲੋ ਹੈਲੋ ਹੈਲੋ
2: ਸਤਿ ਸ਼੍ਰੀ ਅਕਾਲ ਸੰਤਾ ਵੀਰ ਜੀ ਤੇ ਆਰਤੀ ਜੀ
1: ਸਤਿ ਸ਼੍ਰੀ ਅਕਾਲ ਸਾਡੀ ਪਿਆਰੀ ਪਿਆਰੀ ਕਾਟੋ ਜੀ
2: ਕੀ ਹਾਲ ਹੈ
3: ਵਧੀਆ ਪਰ ਗੱਲ ਕੌਣ ਕਰਦਾ ਪਿਆ ਸਾਡੇ ਨਾਲ ਐਸ਼ਲੀ ਨਾ
2: ਮੈਨੂੰ
3: ਲੱਗਾ ਕਿ ਰਣਜੋਤ ਅੰਕਲ ਵੀ ਤਾਂ ਲਾਸਟ ਹੀ ਕਰਦੇ ਆ ਮੈਨੂੰ ਬੌਸ ਨੇ ਸਿਖਾਇਆ
2: ਰਜੋਟ ਅੰਕ ਸਾਨੂੰ ਸੀਸ ਤੋਂ ਬਾਤ ਵਾਰੀ ਦਿੰਦੇ
3: ਅੱਛਾ ਨਹੀਂ ਨਹੀਂ ਚਲੋ ਮੈਂ ਹੁਣ ਨੋਟ ਕਰ ਲਿਆ ਮੈਨੂੰ ਪਤਾ ਕੀ ਪੁੱਤੂ ਪਤਾ ਕੀ ਲੱਗਦਾ ਮੈਨੂੰ ਲੱਗਦਾ ਤੁਹਾਡਾ ਸਕੂਲ ਨਾ ਸ਼ਾਇਦ ਥੋੜਾ ਲੇਟ ਲੱਗਦਾ ਮੈਂ ਤਾਂ ਕਰੇ ਕਰਦਾ ਚਲੋ ਨੈਕਸਟ ਟਾਈਮ ਸਭ ਤੋਂ ਪਹਿਲਾਂ ਹੀ ਤੁਹਾਡਾ ਨੰਬਰ ਲਾ ਦੇਣਾ ਮੈਂ ਹੋਰ ਦੱਸੋ
1: ਤੁਹਾਨੂੰ ਨਹੀਂ ਨਹੀਂ ਤੁਹਾਨੂੰ ਅਸੀਂ ਨੰਬਰ ਲਾ ਦੇਣਾ ਅਸੀਂ ਕਾਲ ਕਰ ਲੈਣੀ
3: ਮੈਂ ਹੀ ਫੋਨ ਕਰ ਲੈਣਾ ਮੈਂ ਇੱਦਾਂ ਕਰਾਂਗਾ ਮੈਂ 7 ਵਜੇ ਜਦੋਂ ਆਇਆ ਨਾ ਮੈਂ 7 ਵਜੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਣੀ ਸਾਈਡ ਤੇ ਸਾਡੇ ਨਾਲ ਕਿਉਂਕਿ ਸਰਦਾਰ ਜੀ ਨਾਲ ਹੋਣਗੇ ਵੀਰ ਜੀ ਹਨਾ ਉਹਨਾਂ ਨੂੰ ਕਹਿ ਦਾਂਗੇ ਤੁਸੀਂ ਯਾਰ ਟ੍ਰੈਫਿਕ ਸਾਰਾ ਦੱਸ ਦੋ ਉਹਨਾਂ ਨੂੰ ਹੁਣ ਵੀ ਆ ਕੇ ਗੱਲ ਕਰਨੀ ਹੈ ਮੇਰੇ ਨਾਲ ਆਪਾਂ 7 ਤੋਂ 8 ਤੁਹਾਡੇ ਨਾਲ ਹੀ ਕਰਨਾ ਡਨ ਹੋ ਗਿਆ ਲਾਂਬਾ ਸਾਰਾ ਲਾ ਦੇਣਾ ਡਨ ਹੋ ਗਿਆ
2: ਸਾਰੀ ਗੱਲਾਂ ਦੱਸਣੀ
3: ਅੱਛਾ ਚਲੋ ਇੱਕ ਨਾ ਚਲੋ
1: ਫਿਰ ਪਤਾ ਕੀ ਤਵਨੀਤ ਬਾਅਦ ਚੋ ਫੋਨ ਕਰਿਓ ਮੈਂ ਵੀ ਸ਼ਿਕਾਇਤਾਂ ਲਾਉਣੀਆਂ ਨੇ

0: ਕੁੜਤਾ ਬੋਲੀਆ ਪਾਵੇ ਮਜੀਜੇ ਵੈਲੀ ਦਾ,
1: ਕੁੜਤਾ
0: ਕੁੜਤਾ
1: ਬੋਲੀਆ
0: ਬੋਲੀਆ ਪਾਵੇ,
1: ਕਿਆ ਬਾਤ,
0: ਕੁੜਤਾ ਬੋਲੀਆ, ਕੁੜਤਾ ਬੋਲੀਆ,
1: ਕੁੜਤਾ ਬੋਲੀਆ।
0: ਇਹ ਕਿੰਨੇ ਚੀਕ ਮਾਰੀ,
1: ਇਹ ਵੀਰੇ ਨੇ ਮਾਰੀ ਆ, ਦੇਖ ਵੀਰਾ ਮਾਰਦਾ ਪਿਆ ਹੈ।
2: ਨਹੀਂ ਨਹੀਂ ਤੁਸੀਂ ਅਲਾਰਮ ਵਜਾ ਤਾ, ਮੈਂ ਆਪਣੇ ਵੱਲੋਂ ਟ੍ਰੇਨ ਦੀ ਸੀਟੀ ਮਾਰਦਾ ਪਿਆ।
1: ਯਾਰ ਆ ਲੁਧਿਆਣੇ ਵਾਲੇ ਜਵਾਈ ਨਾਲ ਬੁਰੀ ਨਾ ਕਰੋ, ਮੈਂ ਲੁਧਿਆਣੇ ਤੋਂ ਆ।
2: ਤੁਸੀਂ ਮਤਲਬ ਵੈਲਿਊ ਨਹੀਂ,
1: ਬੋਲੀ ਸੁਣਾ ਰਹੇ ਹੋ, ਕਿਆ ਬਾਤ ਹੈ, ਆਈ ਲਵ ਯੂ ਜਣੇ ਪੁੱਤੂ।
0: ਮੇਰੇ ਦਾਦਕੇ ਲੁਧਿਆਣੇ,
1: ਮੇਰੇ ਵੀ ਦਾਦਕੇ ਲੁਧਿਆਣੇ ਨੇ।
2: ਵਾਹ ਬਈ ਵਾਹ,
1: ਫਿਰ ਤਾਂ ਆਪਾਂ ਸੇਮ ਸੇਮ ਹੋ ਗਏ।
2: ਗੁੱਡ, ਲੁਧਿਆਣਾ ਸ਼ਹਿਰ ਵੀ ਬੜਾ।
0: ਅਸੀਂ ਫੁੱਲਾਂ ਵਾਲੇ ਚੌਂਕ ਤੇ ਰਹਿੰਦੇ।
1: ਫੁੱਲਾਂ ਵਾਲੇ ਚੌਂਕ ਤੇ ਰਹਿੰਦੇ ਹੋ?
2: ਅੱਛਾ,
1: ਅਸੀਂ ਕਲੀਆਂ ਵਾਲੇ ਚੌਂਕ ਤੇ ਰਹਿੰਦੇ ਆ।
2: ਕਿਆ ਬਾਤ,
1: ਨਾਲ ਹੀ ਨਾਲ ਨੇ।
2: ਮੈਂ ਇੱਕੋ ਵਾਰੀ ਗਿਆ ਲੁਧਿਆਣੇ, ਉੱਥੇ ਮੈਂ ਰੁੱਖਾਂ ਵਾਲੇ ਚੌਂਕ ਤੋਂ ਵਾਪਸ ਮੁੜ ਆਇਆ ਸੀ।
1: ਅੰਦਰ ਵੜਨ ਦਿੱਤਾ ਸੀ,
2: ਮੈਂ ਸਫੈਦੇ ਵਾਲੇ ਚੌਂਕ ਤੋਂ ਹੀ ਮੁੜ ਆਇਆ। ਮੈਂ ਸਮਝ ਨੀ ਆਇਆ ਕਰਨਾ ਕੀ ਹੈ, ਮੈਂ ਵਾਪਸ ਚੱਲ, ਮੈਂ ਕਿਹਾ ਸਫੈਦੇ ਹੀ ਆ ਸਿਰਫ, ਮੈਂ ਗੇੜੇ ਮਾਰਦਾ ਸੀ। ਯੈਸ ਯੈਸ ਯੈਸ,
1: ਤਾਂ ਹੀ ਕਰਕੇ ਵੀਰੇ ਨੂੰ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ, ਗੇੜੇ ਮਾਰਦਾ ਸੀ ਵੀਰੇ।
2: ਹਾਂ ਹਾਂ, ਮੈਂ ਉੱਥੇ ਨਾ ਇੱਕ ਬਹੁਤ ਕਹਿੰਦੇ ਬਹੁਤ ਮਸ਼ਹੂਰ ਰੈਸਟੋਰੈਂਟ ਆ, ਮੈਂ ਉਹ ਲੱਭਣ ਗਿਆ, ਮੈਨੂੰ ਲੱਭਿਆ ਨੇ, ਫਿਰ ਮੈਂ ਵਾਪਸ ਆ ਗਿਆ ਖਿੱਚ ਕੇ। ਮੈਂ ਕਿਹਾ ਤਾਂ ਗੱਲ ਨਾ ਹੋਈ ਯਾਰ, ਇਹ ਤਾਂ ਕੋਈ ਮਸਲੇ ਦਾ ਹੱਲ ਨਾ ਹੈ। ਕਿਹੜਾ
1: ਮਸ਼ਹੂਰ ਰੈਸਟੋਰੈਂਟ ਹੋਇਆ ਜਿਹੜਾ ਲੱਭਿਆ ਹੀ ਨਾ,
2: ਨਾਮ ਹੀ ਮਸ਼ਹੂਰ ਸੀਗਾ।
0: ਦੁਬਈ ਗਏ?
2: ਹਾਂਜੀ, ਦੁਬਈ।
0: ਹਾਂਜੀ, ਤੁਸੀਂ ਕਦੀ ਦੁਬਈ ਗਏ?
2: ਬਸ ਮੈਂ ਜਾ ਰਿਹਾ ਹੁਣ, ਨੈਕਸਟ ਵੀਕ ਜਾ ਰਿਹਾ। ਰਣਜੋਤ ਅੰਕਲ ਨੇ ਕਿਹਾ ਤਾਂ ਕਿ ਲੈ ਤੈਨੂੰ ਟ੍ਰਿਪ ਗਿਫਟ ਕਰਤਾ, ਮੈਨੂੰ ਟ੍ਰਿਪ ਗਿਫਟ ਕੀਤਾ ਉਹਨਾਂ ਨੇ, ਤੇ ਮੈਂ ਨੈਕਸਟ ਵੀਕ ਜਾ ਰਿਹਾ।
1: ਮੈਂ ਤਾਂ ਬਹੁਤ ਵਾਰੀ ਗਈ ਹਾਂ ਸੁਪਨੇ ਚ। ਉਹ
0: ਹੋਏ ਲਾਸਟ ਇਅਰ।
2: ਓਹ, ਵਧੀਆ ਲੱਗਾ ਸੀ?
1: ਉੱਥੇ ਕੀ ਵਧੀਆ ਲੱਗਿਆ ਸੀ?
0: ਬੁਰਜ ਖਲੀਫਾ।
1: ਓਹੋ, ਕਿੱਡਾ ਵੱਡਾ ਹੈ ਬੁਰਜ ਖਲੀਫਾ?
0: ਮੇਰੇ ਤੋਂ ਵੱਡਾ।
2: ਅੱਛਾ, ਹਾਂ, ਆ ਆ ਤੁਹਾਡਾ ਮਿਆਰ ਬੜਾ ਠੀਕ ਹੈ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਵੈਰੀ ਗੁੱਡ।
1: ਐਗਜ਼ੈਕਟਲੀ।
2: ਤਵਨੀਤ, ਤੁਸੀਂ ਇੱਥੇ ਦਾ ਯੂਰੇਕਾ ਟਾਵਰ ਦੇਖਿਆ? ਜਿਹੜਾ ਇੱਥੇ ਯੂਰੇਕਾ ਟਾਵਰ ਹੈ, ਜਿਹੜਾ ਇੱਥੇ ਮੈਲਬਨ ਚ ਹੈਗਾ ਯੂਰੇਕਾ ਟਾਵਰ ਸਕਾਈ ਡੈਕ, ਉਹ ਵੇਖਿਆ ਤੁਸੀਂ? ਉੱਥੇ ਗਏ?
0: ਨਹੀਂ।
2: ਲੈ ਫਿਰ ਬੁਰਜ
1: ਖਲੀਫਾ ਦੇਖ ਲਿਆ, ਹੋਰ ਕੀ ਦੇਖਣ ਦੀ ਲੋੜ ਹੈ।
2: ਤੁਸੀਂ ਡੈਡਾ ਨੂੰ ਕਿਹੋ, ਉਹ ਵੀ ਬਹੁਤ ਲੰਮਾ, ਉਹ ਮੈਲਬਨ ਦਾ ਸਭ ਤੋਂ ਉੱਚਾ ਟਾਵਰ ਹੈ, ਸਾਰੀ ਸਿਟੀ ਦਿਸਦੀ ਉੱਥੋਂ।
0: ਕਿੱਥੇ ਹੈ, ਕਿੱਥੇ ਹੈ
2: ਉਹ? ਸਿਟੀ ਚ, ਸਿਟੀ ਚ, ਡੈਡਾ ਨੂੰ ਪਤਾ ਹੋਣਾ।
0: ਕਿਸੇ ਚੋਰੀ ਕਰ ਲਈ ਉਹਨੂੰ ਪਨਿਸ਼ਮੈਂਟ ਮਿਲੂਗਾ, ਜਿਵੇਂ ਉਹ ਜੇਲ ਚ ਰੋਗੇ ਜਾਂ ਉਹਨਾਂ ਦਾ ਹੱਥ ਵੱਜੂਗੇ।
2: ਅੱਛਾ,
1: ਨੋ ਨੋ ਨੋ, ਆ ਨੋ ਵਾਣਾ ਗੋ ਟੂ ਦੁਬਈ।
2: ਇਹ ਬੜਾ ਮੁਸ਼ਕਿਲ ਹੈ ਕੰਮ ਯਾਰ।
0: ਜੇ ਤੁਸੀਂ ਚੋਰੀ ਕੀਤੀ।
2: ਅੱਛਾ, ਜੇ ਚੋਰੀ ਕੀਤੀ, ਓਕੇ ਓਕੇ। ਕ੍ਰਿਸ਼ਨ,
1: ਆਪਣਾ ਤਾਂ ਨਹੀਂ ਕੰਮ ਹੁਣ, ਆਪਣਾ ਜੇ ਜੇ ਪਤਰੇ ਬਿਨਾ ਬਣਨਾ ਨਹੀਂ ਕੰਮ।
2: ਮੁਸ਼ਕਿਲ ਹੈ ਨਾ?
1: ਨਾ ਨਾ ਨਾ ਨਾ,
2: ਆਪਾਂ ਰਹਿਣ ਦਿੰਨੇ,
1: ਆਪਾਂ ਰਹਿਣ ਹੀ ਦਿੰਨੇ,
2: ਆਪਾਂ ਥੋੜਾ ਸੇਫ ਜੇ ਮੁਲਕ ਚਲ ਜਾਵਾਂਗੇ, ਸੋਮਾਲੀਆ ਟਾਈਪ ਹੋ ਗਿਆ।
0: ਨਹੀਂ, ਤੁਸੀਂ ਉੱਥੇ ਜਾਈਓ, ਚੋਰੀ ਨਾ ਕਰਿਓ।
2: ਅੱਛਾ, ਚੋਰੀ ਨਾ ਕਰੀਏ, ਠੀਕ ਹੈ। ਹਾਂਜੀ, ਇੱਥੋਂ ਹੀ ਕਰਕੇ ਕਿਉਂ ਚਲ ਚੋ ਜਾਵਾਂਗੇ,
0: ਫੇ ਤੁਹਾਨੂੰ ਪਨਿਸ਼ਮੈਂਟ ਮਿਲੂਗਾ।
1: ਓਕੇ,
2: ਚਲੋ ਠੀਕ ਹੈ, ਥੈਂਕ ਯੂ ਭਾਈ ਤਮੀਜ਼ ਕੌਰ, ਬਹੁਤ ਬਹੁਤ ਤੁਸੀਂ ਵਧੀਆ ਸਿੱਖਿਆ ਦਿੱਤੀ ਅੱਜ ਸਾਨੂੰ, ਸਾਨੂੰ ਦੋਨਾਂ ਨੂੰ ਬਹੁਤ ਲੋੜ ਸੀਗੀ,
1: ਸਾਨੂੰ ਬਚਾ ਲਿਆ ਤੁਸੀਂ,
2: ਥੈਂਕ ਯੂ ਸੋ ਮਚ। ਤੇ ਹੁਣ ਕੌਣ ਗੱਲ ਕਰੂਗਾ?
0: ਵੀਰ ਜੀ,
1: ਵੀਰ ਜੀ
2: ਕਰਾਓ, ਵੀਰ ਜੀ ਨਾਲ ਗੱਲ ਫਿਰ। ਲੂਪ ਚ ਚਲ ਗਿਆ ਆਂਟੀ, ਓਕੇ, ਦੇਖਿਆ, ਬਸ ਇੰਨੇ ਚ ਖੁਸ਼ ਰਿਹਾ ਕਰੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
0: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
0: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ, ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ। ਬੈਸਟਾਈਲ ਇੱਕ ਤਰੀਕੇ ਦੇ ਨਾਲ, ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਹੈ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮਿਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮਿਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮਿਰ ਲੈਨਿਨ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਤਾਂ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋਵ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੌਰਬਾਚੈਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
रूस ही नहीं बल्कि पूरी दुनिया हुण तक मान रही सीगी, क्योंकि सैकेंड वर्ल्ड वार का सब तो बड़ा विलन इस वैसटर्न मीडिया ने किनू बना के खड़ा किया, हिटलर नू, एडोल्फ हिटलर नू। हिटलर दी मौत दे पिछे कारण कौन सी? सोवियत यूनियन, उस वक्त स्टैलिन या उन्हां दीआं फौजां, उन्हां ने ही मारिया सी हिटलर। पहला हिटलर नू आंदे तां उन्हां ने अंदर आई जा आई जा आई जा, जदों अंदर आ गया तो फिर उन्हां दा रसद पानी खिच के खो के तो उहदी आर्मी भजा भजा के फिर कुटिया, फिर मारिया हिटलर नू उन्हां दे उहदी बंकर दे विच। सोवियत यूनियन हुण तक यह सोच रहा सीगा कि दुनिया का राखा कौन? सोवियत यूनियन। तो सोवियत यूनियन के अगे अमेरिका आके किमें बीन यह बजा गया कि देखो जी जापान के उत्ते अटैक करके तो असी बचाया दुनिया ने। यह जड़ा एक बहुत बड़ा एक कारण सी, क्योंकि डिसाइडिंग फैक्टर सी, क्योंकि अमेरिका दे अटैक करन तो बाद जापान ने गोडे टेकते सी। और एक टाइम यह भी सीगा जदों सोवियत यूनियन ते जापान दे दरम्यान अटैक लड़ाई चली सीगी और सोवियत यूनियन उन्हूं हार गया सी, रूस उस जंग नूं हार गया सीगा। इनफैक्ट यह कहा जाता है कि आधुनिक इतिहास दे विच किसे यूरोपी मुल्क ने किसे एशियन मुल्क तो हार खाधी होवे तो उही इकलौती जंग सीगी। सो जापान जिन्हें रूस नूं हराया तो उस जापान नूं अमेरिका ने गोडे लवाते, इस करके अमेरिका उस दिन तो चौधरी बन गया। दैट वाज वन रीज़न। दूसरा एक सब तो बड़ा रीज़न सीगा कोल्ड वॉर, शीत युद्ध जिन्हों आप कह लें। पढ़िया होना है तुम इतिहास की किताबों से कि 1947 तो 1991 तक सोवियत संघ के टुटन तक अमेरिका ते रूस एक दूसरे के खिलाफ हथियारों के नाल नहीं लड़े, पर कुछ इस तरीके दे नाल लड़े कि दुनिया दे विच उहदे असर देखण नूं मिले सीगे। उहदे विच कोल्ड वार जिहदे च हथियारां दी वरतों तां नहीं हुई, पर हाँ एक दूसरे तो अगे निकलण दी, एक दूसरे तो बेहतर होण दी जिहड़ी एक दौड़ सीगी, एक दूसरे तो बेहतर साबित करन दी जिहड़ी एक दौड़ सीगी, उहदे च इह दोनों देश एक दूजे नूं पटक नहीं दिंदे रहे। सब तो प्रमुख जिहड़ी सीगी कोल्ड वार दीआं घटनावां उहनां च इक तां बर्लिन जिहड़ा जर्मनी का राजधानी शहर सी उहदी नाकाबंदी करके ना अमेरिका रशिया ने बहुत गलत किया। स्टालिन सीगा उस वक्त, स्टालिन ने बर्लिन के सारे जमीनी रस्ते बंद करते 1948 तो 49 के विचकार, पर अमेरिका ते उहदे साथियों ने हवाई हमले किए ते 11 महीने जिहड़ा ये नाकाबंदी जिहड़ी रशिया ने करके रखी सीगी उहनूं फेल करता। तो दूसरी आलमी जंग दे विच ओ जर्मनी जिहड़ा अमेरिका दे अगेंस्ट सी, जिहड़ा रशिया दे अगेंस्ट सी, ते ओ अमेरिका ते रशिया जिहड़े इकट्ठे लड़ के जर्मनी नूं ढा रहे सी, हुण उसे जर्मनी नूं बचाण लई अमेरिका अगे आ गया ताकि ये साबित किया जा सके कि देखो दूसरी आलमी जंग नूं खत्म भी असीं ओ कीता ते जर्मनी नूं भी असीं ओ बचाया, नहीं तो जर्मनी भी खत्म सीगा। फिर ये तो दो तीन साल बाद कोरियन वार हुंदी है, एक पासे जिहड़ा सोवियत यूनियन सी जिहड़ा रू रशिया सी वह नॉर्थ कोरिया नूं सपोर्ट करदा, तो दूजे पासे साउथ कोरिया जिहड़ा वह उन्हूं अमेरिका सपोर्ट करदा। नॉर्थ कोरिया ते साउथ कोरिया आपस च लड़दे ने, दोए अड हो जांदे ने, और ए 1950 तो 53 दे दरमियान इस चली जंग दे विच एक बार फिर तो साउथ कोरिया दी जित हुंदी हैगी है एक तरीके दे नाल, ते साउथ कोरिया दे तरीकियां दे नाल जिहड़ी है संधि आके मुकदी हैगी।

ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ ਸਪੂਤਨਿਕ ਉਹਦਾ ਨਾਮ ਰੱਖਿਆ ਸੀ ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ ਚਾਈਨਾ ਕਹਿੰਦਾ ਜੀ ਅਸੀਂ ਬਣਾਤੀ ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ ਯੂਰਪ ਕਹਿ ਰਿਹਾ ਬਣਾ ਰਹੇ ਹਾਂ ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ ਉਹ 2020-21 ਦੀ ਗੱਲ ਹੈਗੀ ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ ਜਿਹੜੀ ਵੀ ਤਰੱਕੀ ਹੁੰਦੀ ਹੈ ਜੋ ਵੀ ਕਾਮਯਾਬੀ ਹੁੰਦੀ ਹੈ ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ ਅਤੇ ਸਪੇਸ ਵਾਰ ਹੀ ਨਹੀਂ ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ ਕਿਊਬਾ ਸੰਕਟ ਕੀ ਹੈ 1960s ਦਾ ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ ਕਿਉਂਕਿ ਕੱਲ੍ਹ ਖੇਡ ਜਾਣੀ ਆ ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ ਸਾਊਥ ਵਾਲੇ ਪਾਸੇ ਦੇ ਨੇ ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ ਫਿਰ ਤੋਂ ਤਾਲਿਬਾਨ ਆ ਗਏ ਨੇ ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ ਕੰਮ ਸ਼ੁਰੂ ਕਰਦੀਆਂ ਨੇ ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ ਫਾਈਟਰ ਜੈੱਟ ਬਣਾ ਰਹੀਆਂ ਮਿਜ਼ਾਈਲਾਂ ਬਣਾ ਰਹੀਆਂ ਨੇ ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ ਏਸ਼ੀਆ 'ਚੋਂ ਅਫਰੀਕਾ 'ਚੋਂ ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ ਉੱਥੇ ਇਨਵੈਸਟ ਕਰ ਰਹੇ ਨੇ ਰਸ਼ੀਆ ਦੇ ਵੱਲ ਹੋ ਨਹੀਂ ਰਿਹਾ ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ ਪੂੰਜੀਪਤੀਆਂ ਦਾ
ਠੀਕ ਉਸੇ ਤਰੀਕੇ ਦੇ ਨਾਲ

0: ਹਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ। ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8126.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਯੂ ਆਰ ਲਿਸਨਿੰਗ Radio Hanji, 1674 AM, 24/7 Indian Radio, Sydney ka apna Indian Radio Station. Radio
4: Hanji. Stay tuned.

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
3: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ, 1674 ਯੇ ਨਹੀਂ ਹੈ 71-72, ਯੇ ਹੈ 1674, ਯੇ ਹੈ 1674, ਸੁਣਦੇ ਰਹੋ ਸੁਣਦੇ ਰਹੋ, ਹਾਂਜੀ AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ ਉੱਤੇ, ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਅਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜ੍ਹੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਅਤੇ ਆਜ਼ਾਦੀ ਲਿਖਿਆ ਹੈ, ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ ਹੈ, ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੈ ਹੁਣ ਉੱਥੋਂ ਦੀ ਖਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਅਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਹਨਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਹੇ। ਉਹਨਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਹੁਣ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਉਹ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਅਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਅਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ ਸੀ ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ਼ ਦੇ ਖਿਲਾਫ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਹਨਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ। ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ। ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਅਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੌਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਵਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖ਼ਬਾਰ ਦੇ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖ਼ਬਾਰ ਐਸਟੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾ ਸੈੱਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖ਼ਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਾਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਬਾਰੂਦ
ਗੋਲੇ ਪਹੁੰਚਾਉਣ ਦੇ ਵਿੱਚ ਕਾਫੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ। ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 mm ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੀ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫ੍ਰੈਂਕੈਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਅਤੇ ਡੀਵੇਅਰ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ ਹੈ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV-F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇੜ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ ਹੈ। ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ
ਫੇਮਸ ਸਰਕਲ ਇਲਾਕਾ ਹੈ ਇੱਥੇ ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ ਹੁਣ NDMC ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਕਨੌਟ ਪਲੇਸ ਕਾਫੀ ਅਹਿਮ ਥਾਂ ਮੰਨੀ ਜਾਂਦੀ ਹੈ ਆਫਿਸ ਆਉਣ ਵਾਲੇ ਲੋਕ ਟੂਰਿਸਟ ਘੁੰਮਣ ਫਿਰਨ ਵਾਲੇ ਸ਼ੋਪਿੰਗ ਕਰਨ ਵਾਲੇ ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਬਾਠਲਾ ਗਰੁੱਪ ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ ਟੈਨੀਓ ਕੰਪਨੀ ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਠਲਾ ਦੇ ਲਈ ਬਾਠਲਾ ਕੰਸਟਰਕਸ਼ਨ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜ੍ਹੇਗੀ ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਣਗੇ ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ ਬਾਠਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ ਬਾਠਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪਾਉਂਦੀ ਹੈ ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ ਕੈਸ਼ ਨਹੀਂ ਨੇ ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਠਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ ਇਹ ਸਮੱਸਿਆ ਹਮੇਸ਼ਾ ਦੀ ਹਮੇਸ਼ਾ ਹੀ ਬਰਕਰਾਰ ਰਹੇਗੀ ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡਿਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ ਇਹ ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕਲਿਫਟ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ 5 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬ੍ਰਿਸਬੇਨ ਦੇ ਹੇਮਾਂਟ ਇਲਾਕੇ ਦੇ ਵਿੱਚ ਇਸ ਕਮਰਸ਼ੀਅਲ ਸਾਈਟ ਦੇ ਉੱਤੇ ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਆਸ ਪਾਸ ਵਾਪਰਿਆ ਜਦੋਂ ਐਂਟਨ ਰੋਡ ਦੇ ਉੱਤੇ ਦਮਕਲ ਕਰਮੀਆਂ ਨੂੰ ਸੱਦਿਆ ਗਿਆ ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ ਚਿਹਰੇ ਅਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ
ਲਾਈਫ ਥਰੈਟਨਿੰਗ ਬਰਨ ਜ਼ੋਨਸ ਨੂੰ ਕਿਹਾ ਗਿਆ, ਉਸ ਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ, ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕ ਲਿਫਟ ਦੇ ਵਿੱਚ ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸ ਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਕਮਿਸ਼ਨਰ, ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ। ਦੱਸ ਦਈਏ ਕਿ ਕੁਇਨਜ਼ਲੈਂਡ ਦੀ ਪੁਲਿਸ ਦੇ ਵਿੱਚ ਤੀਸਰੀ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਇਤਿਹਾਸ ਦੇ ਉਹ ਸਿਖਰਲੇ ਪੁਲਿਸ ਅਧਿਕਾਰੀ ਸੀ। ਉਹਨਾਂ ਨੇ ਕੁਇਨਜ਼ਲੈਂਡ ਦੇ 21ਵੇਂ ਪੁਲਿਸ ਕਮਿਸ਼ਨਰ ਦੇ ਤੌਰ ਦੇ ਉੱਤੇ ਅਪ੍ਰੈਲ 2024 ਦੇ ਵਿੱਚ ਇਸ ਅਹੁਦੇ ਨੂੰ ਜੁਆਇਨ ਕੀਤਾ ਸੀ, ਪਰ ਇਸ ਦਰਮਿਆਨ ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ, ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ, ਇਸ ਅਹੁਦੇ ਨੂੰ ਸੰਭਾਲ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ। NSW ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ, ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ। ਜਿਵੇਂ ਹੀ ਟ੍ਰੇਨ ਆਉਂਦੀ ਹੈ, ਜੇਕਰ ਉਸ ਪੀਲੀ ਪੱਟੀ ਤੋਂ ਪਾਰ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਕਿਵੇਂ ਨਾ ਕਿਵੇਂ ਤੁਸੀਂ ਉਸ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹੋ, ਜੋ ਕਿ ਅਣਚਾਹਿਆ ਹਾਦਸੇ ਦੀਆਂ ਤਸਵੀਰਾਂ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ। ਹੁਣ ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ NSW ਦੇ ਵਿੱਚ ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ, ਯਾਨੀ ਕਿ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ। 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ, ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ, ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ। ਇਸ ਦਰਮਿਆਨ ਹੁਣ NSW ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੈਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ, ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ, ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ। ਉੱਥੇ ਹੀ ਮੈਲਬਰਨ ਦੇ ਇੱਕ ਵਿਅਕਤੀ ਨੂੰ, ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ, ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਮੈਲਬਰਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ, ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਕਨਾ 47 ਕੀ ਚੀਕ ਚੌਂਗ ਨੇ 60 ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ। ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ। ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ, ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ। ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ, ਜਿਸ ਦੇ ਤਹਿਤ ਵੱਧ ਤੋਂ ਵੱਧ 25 ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਚੀਕ ਚੌਂਗ ਨੂੰ 4 ਦੀ ਸਜ਼ਾ ਦਿੱਤੀ ਗਈ ਹੈ। ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ। ਉੱਥੇ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ੍ਹ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ। ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਕਨਾ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ ਦੋ ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2-2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2-2 ਮੈਚ ਹਾਰੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2-2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1-1 ਮੈਚ ਹੀ ਜਿੱਤਿਆ ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2-2 ਮੈਚ ਹਾਰ ਚੁੱਕੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ
ਜਾਰੀ ਰਹਿਣਗੀਆਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 1674.
4: Dila de ghar, bana de ghar, dila de ghar.
5: Oh my God, this is original.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ।
9: ਫਰੰਟੀਅਰ ਨਾ ਸਹੀ, ਟ੍ਰਿਬਿਊਨ ਪੜ੍ਹੋ। ਕਲਕੱਤਾ ਨਹੀਂ ਢਾਕੇ ਦੀ ਗੱਲ ਕਰੋ। ਆਰਗਨਾਈਜ਼ਰ ਅਤੇ ਪੰਜਾਬ ਕੇਸਰੀ ਦੇ ਕਾਤਲ ਲਿਆਓ ਅਤੇ ਮੈਨੂੰ ਦੱਸੋ ਕਿ ਇੱਲਾਂ ਕਿੱਧਰ ਜਾ ਰਹੀਆਂ ਨੇ, ਕੌਣ ਮਰਿਆ। ਸਮਾਂ ਕੋਈ ਕੁੱਤਾ ਨਹੀਂ ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂ ਲਓ। ਤੁਸੀਂ ਕਹਿੰਦੇ ਹੋ ਮਾਓ ਇਹ ਕਹਿੰਦਾ, ਮਾਓ ਉਹ ਕਹਿੰਦਾ, ਮੈਂ ਪੁੱਛਦਾ ਮਾਓ ਕਹਿਣ ਵਾਲਾ ਕੌਣ? ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ, ਪਲ ਗੂੰਗੇ ਨਹੀਂ। ਤੁਸੀਂ ਰੈਂਬਲ 'ਚ ਬੈਠੋ ਜਾਂ ਪਿਆਲਾ ਚਾਹ ਦੀ ਰੇੜੀ ਤੋਂ ਪੀਓ, ਸੱਚ ਬੋਲੋ ਜਾਂ ਝੂਠ ਕੋਈ ਫਰਕ ਨਹੀਂ ਪੈਂਦਾ, ਭਾਵੇਂ ਚੁੱਪ ਦੀ ਲਾਸ਼ ਦੀ ਛੱਲ ਕੇ ਵੀ ਲੰਘ ਜਾਵੋ। ਅਤੇ ਇਹ ਹਕੂਮਤ ਆਪਣੀ ਪੁਲਿਸ ਨੂੰ ਪੁੱਛ ਕੇ ਇਹ ਦੱਸ ਕਿ ਸਿੱਖਾਂ ਅੰਦਰ ਮੈਂ ਕੈਦ ਹਾਂ ਜਾਂ ਸਿੱਖਾਂ ਤੋਂ ਬਾਹਰ ਇਹ ਸਿਪਾਹੀ। ਸੱਚ AIR ਦੀ ਰਖੇਲ ਨਹੀਂ, ਸਮਾਂ ਕੋਈ ਕੁੱਤਾ ਨਹੀਂ। ਇਹ ਲਿਖਤ ਅਵਤਾਰ ਸਿੰਘ ਪਾਸ਼ ਹੋਰਾਂ ਦੀ ਲਿਖੀ ਹੋਈ ਹੈ। ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ। ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤਾਂ ਉਹੀ ਦੱਸਣਗੇ ਇਸ ਦਾ ਬਿਰਤਾਂਤ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
10: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
9: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ। ਖੈਰ ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲੱਗਦਾ ਹੀ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ। ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ। ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਪਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ। ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ। ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ। ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ। ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ?
10: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਹੈ, ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖੇਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆਂ ਦਾ ਕਵੀ ਕਿਵੇਂ ਬਣਦਾ? ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟਰਾਂਸਲੇਟ ਕੀਤਾ। ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ, ਪੜ੍ਹਿਆ ਜਾ ਰਿਹਾ। ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਦਾ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ, ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ, ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਇੱਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇੱਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਉਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ, ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਤੇ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ, ਇੱਕ ਸ਼ਾਇਰ ਦਾ, ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ, ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਸ਼ਿਵ ਕੁਮਾਰ ਬਟਾਲ ਵੀ ਉਹਨਾਂ ਦਿਨਾਂ ਚ ਸੀਗੇ, ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲ ਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ, ਉਹਨਾਂ ਤੇ ਕਰਦੇ ਸੀ। ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ। ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ, ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ CPIML ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆਹ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ, ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕੀ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦਿਨਾਂ ਚ ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਸੀ। ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ, ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ। ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹੇਗਾ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ, ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ ਰਿਸਰਚ ਹੋਵੇ ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ ਤੇ ਫਿਰ ਕਿੰਨੇ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀ ਅੰਤਰ ਕੀਤਾ ਗਿਆ ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ ਤੇ ਉਹਦੇ ਵਿੱਚ ਕੀਤਾ ਗਿਆ ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਤਰ੍ਹਾਂ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ ਉਹ ਉਹਦਾ ਮਤਲਬ ਉੱਥੋਂ ਹੀ ਸੀਗਾ ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਹ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ ਮੈਗਜ਼ੀਨ ਤਿਆਰ ਕਰਦੇ ਸੀਗੇ ਤੇ ਇਹ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨਾਂ ਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ ਪਹਿਲਾਂ ਲੋਕ ਕਥਾ ਛਪੀ ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ ਤੇ ਫਿਰ ਸਾਡੇ ਸਮੇਂ ਵਿੱਚ ਛਪੀ ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ ਤੇ 1988 ਦੇ ਵਿੱਚ ਫੌਜ ਦਾ ਕਤਲ ਹੁੰਦਾ ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ ਖਿਲਰੇ ਵਰਕੇ ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ ਮਨੁੱਖੀ ਆ ਉਹਦੇ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨਹੀਂਗੀਆਂ ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ ਜਿਹਦੇ ਚ ਉਹ ਕਹਿੰਦਾ ਹੈ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੜਿਆ ਜਾਵਾਂ ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ ਏਦਾਂ ਦੀ ਗੱਲ ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ ਹੈ ਕੁਝ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ ਕਿਹੜੇ ਈਡੀਅਮ ਚ ਵਰਤਦਾ ਕਿਹੜੇ ਮੁਹਾਵਰੇ ਚ ਵਰਤਦਾ ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ ਤੇ ਸੰਤ ਰਾਮਦਾਸ ਜੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ਤੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾਲਾ ਜਾਂ, ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ ਜਿਹੜੇ ਹੈ ਰਿਸ਼ਤਿਆਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ। ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ ਵਿਅਕਤੀ ਵੱਡਾ ਉਦੋਂ ਹੀ ਹੁੰਦਾ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ, ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ, ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ, ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ, ਭਾਵੇਂ ਪੂੰਜੀ ਦਾ ਭਾਵੇਂ ਜਗੀਰਦਾਰੀ ਦਾ ਭਾਵੇਂ ਵਿਚਾਰਾਂ ਦਾ ਗੱਲਬਾਤ, ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ, ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ, ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ, ਤੇ ਪਰ ਫਿਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ, ਜਿਹਤੋਂ ਹੋਰ ਕਾਫੀ ਉਮੀਦ ਸੀ ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾਵੇ ਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
9: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ, ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲਿੰਗ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ, ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ, ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ, ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ, ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ, ਦਾਦ ਦੇਈ ਜਾਣ, ਉਹ ਕਹਿੰਦੇ ਦਾਦ ਨਾ ਦਿਉ, ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ, ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ। ਅਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ, ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਬੀ ਹੋਈ ਯੋਗ ਵਾਂਗ, ਹੈ ਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ, ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ।
10: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ। ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚ ਜਿਹੜੀ ਉਹ ਸਾਰੀ ਗੱਲ ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ। ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ, ਸ਼ੁਰੂ ਚ ਉਹਨੇ ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ, ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਿਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ, ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ ਕਿਉਂਕਿ ਲਿਖਤ ਆਮ ਵਰਗੀ ਸੀਗੀ ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ। ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ। ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ। ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ। ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ CPI ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ। ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ
9: ਜੀ। ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
10: ਹਾਂਜੀ ਸ਼ੁਕਰੀਆ ਜੀ।
9: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ। ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜ਼ੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਅ ਜੀ ਵੀ ਦੱਸ ਗਏ ਆ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ, ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਹਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੇ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖਵਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ, ਔਰ ਉਸ ਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ। ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ, ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ, ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ। ਵਾਸ਼ਿੰਗਟਨ ਇਹਨਾਂ ਨੂੰ ਗਊਆਂ ਮਣਸਾ ਕੇ ਭੇਜ। ਵਾਸ਼ਿੰਗਟਨ ਦਿਓ ਜਾਸਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਜਾਸਤਾਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
3: ਰੇਡੀਓ ਹਾਂਜੀ 1600

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ ਏਕਰੇ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹੁੰਦੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ ਅਤੇ ਸਾਡੇ ਸੁਧਾਰਾਂ ਦੇ ਬਾਰੇ ਅਤੇ ਬਹੁਤ ਸਾਰਾ ਕੁਛ। ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
4: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
3: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆਂ 'ਚ ਉੱਧਰਲੇ ਪਾਸੇ?
4: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਤੇ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ। ਤੇ ਪਰ ਇਸ ਵਾਰੀ ਜਿਵੇਂ ਪੰਜਾਬ 'ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ, ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
3: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ, ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਆ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
4: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ 'ਚ ਇੱਕ ਹੜ੍ਹ ਆਇਆ ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ, ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
3: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆਂ ਤੱਕ ਹੀ ਪਹੁੰਚੀਆਂ ਇਹ ਖਬਰਾਂ, ਤੇ ਸਾਰੀ ਦੁਨੀਆਂ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਵੀ ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
4: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖਬਰ ਆਉਂਦੀ ਆ ਵੀ ਫਲਾਣੇ ਥਾਂ ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਹੈ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇਦੋਂ ਥੋੜ੍ਹਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ ਕਿਉਂਕਿ ਭਾਸ਼ਾ ਜਿਹੜੀ ਹੈ, ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ ਸੰਕਟ, ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ ਚੜਾ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਨਾ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਨਾ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗ ਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ।
3: ਬੱਲੇ ਬੱਲੇ, 60 ਏਕੜ,
4: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ।
3: ਬੱਲੇ ਬੱਲੇ,
4: ਤੋ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ। ਉਹ ਭੂਚਾਲ ਜਿਹੜਾ ਨੇਪਾਲ ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ, ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ
3: ਬੱਲੇ
4: ਇੱਕ ਦਿਨ। ਸੋ ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ ਤੇ ਜਦੋਂ ਉਹ ਡਿੱਗਿਆ ਟੁੱਟ ਕੇ ਤੇ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ ਤੇ ਪਹਾੜ ਸੀ ਤੇ ਥੱਲੇ ਝੀਲ ਸੀ ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ ਉਹ 1200 meters ਦੀ 1.25 kilometers ਦੀ ਉਚਾਈ ਤੋਂ ਡਿੱਗਿਆ
3: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
4: ਹਾਂ ਉਹ ਇੰਨੀ ਜ਼ੋਰ ਨਾਲ ਡਿੱਗਿਆ ਵੀ ਉਹ ਜਿਹੜੀ ਲੱਖਾਂ ਫਲਾਂ ਦੀ ਜੰਮੀ ਹੋਈ ਸੀ ਬਰਫ਼ ਉਹ ਮਿੰਟ ਸਕਿੰਟਾਂ ਦੇ ਵਿੱਚ ਵੀ ਪਾਣੀ ਬਣ ਗਈ, ਇੰਨੀ ਗਰਮੀ ਪੈਦਾ ਹੋਈ ਤੇ ਜਿਹੜੀ ਝੀਲ ਸੀ ਉਹਦਾ ਪਾਣੀ ਵੀ ਫਾਰਾ ਵਾਲੇ ਕੱਢ ਕੇ ਬਾਹਰ ਮਾਰਿਆ ਤੇ ਉਹ ਫਿਰ ਜਿਹੜੀ ਉੱਥੋਂ ਇੱਕ ਤਕਰੀਬਨ ਤੁਸੀਂ ਕਹਿ ਲਓ ਬਈ ਪਾਣੀ ਦੀ ਕੰਧ ਤੁਰ ਪਈ। ਜਿਹੜਾ ਹੜ੍ਹ ਆਇਆ ਨਾ ਆਪਾਂ ਹੁਣ ਹੜ੍ਹ ਕਹਿੰਦੇ ਹਾਂ ਜੀ ਚਲੋ ਜੀ ਵਧੀ ਜਾ ਰਿਹਾ ਹੋਰ ਅੱਧਾ ਮੀਟਰ ਫੁੱਟ ਵੱਧ ਗਿਆ ਫਿਰ ਅੱਧਾ ਫੁੱਟ ਵੱਧ ਗਿਆ ਦਰਿਆ ਦਾ ਲੈਵਲ ਆਪਣੇ ਹੜ੍ਹ ਦੇ ਕਨਸੈਪਟ ਨੇ ਪਰ ਇਹ ਹੜ੍ਹ ਨਹੀਂ ਸੀ ਇਹ ਸੁਨਾਮੀ ਸੀ। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 feet ਸੀ।
3: 300 feet
4: 300 feet ਆਮ ਤੌਰ ਤੇ ਸਾਡਾ ਜਿਹੜਾ ਬੰਦੇ ਦਾ ਕੱਦ ਹੁੰਦਾ ਉਹ 5-6 feet ਦੇ ਕਰੀਬ ਆਪਾਂ ਹੁੰਦੇ ਹਾਂ। ਤੁਸੀਂ ਇਹਨੂੰ ਦੇਖ ਲਓ ਬਈ ਉਹ 50 ਬੰਦੇ ਖੜੇ ਹੋਣਗੇ ਇੱਕ ਦੂਜੇ ਦੇ ਸਿਰਾਂ ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ।
3: ਬੋਲੋ
4: 300 feet ਦੀ ਉਚਾਈ। ਹਾਂ ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ ਉਹਦੇ ਵਿੱਚ ਪਾਣੀ ਆ ਉਹਦੇ ਚ ਗਾਰਾ ਆ ਉਹਦੇ ਚ ਪੱਥਰ ਨੇ ਉਹ ਚ ਮਿੱਟੀ ਆ ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 kilometers ਪ੍ਰਤੀ ਘੰਟਾ।
3: ਬੱਲੇ ਬੱਲੇ
4: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
3: ਬਿਲਕੁਲ
4: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪਰਬਤ ਡਿੱਗਦਾ ਹੈ ਹਿਮਾਚਲ ਚ ਨੇਪਾਲ ਚ ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ ਹੈ ਤੇ ਆਪਾਂ ਤੈਨੂੰ ਯਾਦ ਹੋਣਾ 1.5 ਸਾਲ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ ਪਰ ਉਹ ਸਮੁੰਦਰ ਦੇ ਥੱਲੇ ਸੀ ਬਹੁਤ ਡੂੰਘਾ ਸੀਗਾ ਟੁੱਟ ਕੇ ਡਿੱਗਿਆ ਤੇ ਉਦੋਂ ਧਰਤੀ 7 ਦਿਨ ਕੰਬਦੀ ਰਹੀ ਸੀ ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ ਉਹਨਾਂ ਨੂੰ 1.5 ਸਾਲ ਲੱਗਾ ਹੈ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਇੱਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ ਉਹਨਾਂ ਚੋਂ 8 ਵਾਰ ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ ਯੂਰਪ ਚ ਅਲੱਗ ਨੇ ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ ਗਲੇਸ਼ੀਅਰ ਕੀ ਹੈ ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼ ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 miles ਲੰਬੇ ਨੇ 4-5 miles ਚੌੜੇ ਨੇ 1-2 miles ਡੂੰਘੇ ਨੇ। ਹੁਣ ਤੁਸੀਂ ਇਮੇਜਿਨ ਕਰੋ ਵੀ ਬਰਫ਼ ਦਾ ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ ਤੇ ਜਿਹੜਾ ਇਹ ਡਿੱਗਿਆ ਬਿਲਕੁਲ ਜਿਹੜਾ ਇਹ ਡਿੱਗਿਆ ਇਹ ਜਿਹੜੇ ਆਈਸ ਵਰਗ ਤੋਂ ਡਿੱਗਿਆ ਉਹਦਾ ਸਿਰਫ 300ਵਾਂ ਹਿੱਸਾ ਸੀ ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
3: ਓਕੇ ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
4: ਨਹੀਂ ਬਿਲਕੁਲ ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹਿੱਸੇ ਟੁੱਟਣ ਲਈ ਡਿੱਗਣ ਨੂੰ ਤਿਆਰ ਪਏ ਨੇ ਕਿਉਂਕਿ ਹਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਵੇਖ ਲਓ ਜਿਹੜੇ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ ਹੁਣ ਉੱਥੇ 300 feet ਡੂੰਘਾ ਗਾਰਾ ਤੇ ਰੇਤਾ ਪਈ ਆ ਦਰਿਆ ਪਤਾ ਹੀ ਨਹੀਂ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ ਕਿੱਡੀ ਸਾਰੀ ਮਹਿਲ ਦਾ ਮਹਿਲ ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ ਕਿਸੇ ਨੂੰ ਲੱਭਦਾ ਹੀ ਨਹੀਂ ਤਾਂ ਕੋਈ ਛੋਟਾ ਵਾਲਾ ਹਿੱਸਾ ਨਹੀਂ ਲੱਭਦਾ ਤੇ ਉਹ ਇੰਨੀ ਇਹਦੀ ਚ ਸ਼ਕਤੀ ਹੈ ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ ਇੰਨਾ ਪਾਣੀ ਉਹਨਾਂ ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ ਤੇ ਹਾਲੇ ਵੀ ਡਰ ਹੈ ਵੀ ਉਹਨਾਂ ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ ਤੇ ਜਿਉਂ ਜਿਉਂ ਸਾਡੀ ਆਲਮੀ ਤਪਸ਼ ਵੱਧ ਰਹੀ ਹੈ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ ਚ ਟੁੱਟਿਆ ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2 ਵਾਰ ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ
3: ਜੀ।
4: ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ, ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ। ਤੇ ਔਰ ਇਹ ਪਿਛਲੇ 5 ਦਹਾਕਿਆਂ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਦੀ ਜਿਹੜੀ ਪੰਗਰ ਪੰਗਰ ਕੇ ਇਹ 33 ਫੁੱਟ ਪੰਗਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦਾ ਚੌੜਾਈ ਜਿਹੜੀ ਆ
3: ਜੀ।
4: 33 ਫੁੱਟ ਦਾ ਮਤਲਬ ਹੈ 3 ਮੰਜ਼ਲਾ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਲਾ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ
3: ਜੀ।
4: ਸੋ ਇੰਨੀ ਤੇਜ਼ੀ ਨਾਲ ਪੰਗਰ ਰਹੇ ਨੇ, ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨੀ ਰੋਕ ਸਕਦੀ ਇਹੋ ਜਿਹੀ ਪਾਣੀ ਨੂੰ, ਕੋਈ ਪੁਲ ਨੀ ਰੋਕ ਸਕਦਾ, ਕੋਈ ਕੁਛ ਨੀ ਕਰ ਸਕਦਾ ਇਹਦੀ ਬਰਬਾਦੀ ਨੂੰ, ਜੇ ਸ਼ੁਰੂ ਹੋ ਗਈ ਰੋਕ ਕੋਈ ਨੀ ਸਕਦਾ।
3: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖ਼ਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ 1 ਸਾਲ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਆਪਾਂ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ, ਸੋ ਉਹਨਾਂ ਦਾ ਇੱਕ ਨਤੀਜਾ ਵਾ, ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਡੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ,
4: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ ਇਹ ਗਲੇਸ਼ੀਅਰ ਪੰਗਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾਂ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਨ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ, ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਹੀ ਸੀ। ਅਤੇ ਜਿਹੜੇ ਬਾਕੀ ਦੇ 8,000 ਨੇ ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਗਰ ਜਾਣੇ ਨੇ। ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ, ਕੀ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ J&K ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਈਸ ਦਾ ਪਹਾੜ ਪਿਆ ਤੇ ਜੇ ਉਹ ਪੰਗਰ ਗਿਆ, ਉਹ ਪੰਗਰ ਕੇ ਪਤਲਾ ਹੋ ਗਿਆ ਤੇ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਅਤੇ ਇਹਦਾ ਜਿਹੜਾ ਕਾਰਨ ਹੈ, ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ ਚੋਂ ਨਿਕਲਦੀ, ਤੇ ਜਾਂ ਜਿਹੜੀ ਬਿਜਲੀ ਪੰਜਾਬ ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ ਤੇ ਆਉਂਦੀ ਹੈ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਤੇ ਮਨੁੱਖੀ ਆਫ਼ਤ ਹੈ।
3: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ, ਇਹਦੇ 'ਚ ਇਹ ਨਹੀਂ ਆ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਹਾਂ, ਨਹੀਂ ਨਿਭਾ ਰਹੇ ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ।
4: ਬਿਲਕੁਲ ਜੀ, ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ 'ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ। ਉਹਨਾਂ ਦਾ ਇਹਦੇ 'ਚ ਕੋਈ 0 ਕਸੂਰ ਹੈ, ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ। ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀ ਦੇ ਮਿਸ਼ਨਸ ਨੇ, G7, G20 ਨੇ। 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ। 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ, ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਮ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ, ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ ਉਹਨੂੰ ਚਿਕਨ 'ਤੇ ਆ ਗਏ ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ, ਅਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
3: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਣ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨਟੱਚ ਰਹਿੰਦੇ ਹੋ ਖਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ?
4: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ, ਉਹ ਪੂਰੀ ਦੁਨੀਆ ਤੋਂ ਮੰਗ ਕਰ ਰਹੇ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ, ਅਤੇ ਉੱਥੇ ਤਿੱਬਤ ਜਿਹੜਾ 6,000 ਮੀਟਰ ਉੱਚਾ ਉੱਥੋਂ ਤਿੱਬਤ ਹੈ, ਅਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਅਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ, ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਅਤੇ ਕਿੰਨੀ ਵੱਡੀ ਹੋਣੀ ਹੈ, ਅਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋਂ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤਾਂ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤਾਂ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ੍ਹ, ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ੍ਹ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ, ਅਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ, ਤੋ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ? ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਇਹ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ, ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ, ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ, ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਸੀ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
3: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਗੁੱਝੇ ਜੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ ਜਾਂ ਇੱਥੋਂ ਕੀ ਨਿਕਲਦਾ ਵਾ ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿਛੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ, ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
4: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
3: ਓਕੇ,
4: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਆ, ਇੱਥੇ 10 ਵਾਰ ਬੰਦਾ ਮਰਿਆ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆ ਭਰ 'ਚ ਮਿਸਾਲ ਹੈ, ਤੇ ਜਿਹੜੇ ਇੰਡੀਆ, ਚਾਈਨਾ, ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨਸ ਦੇ, ਤੇ ਉੱਥੇ ਜਿਹੜੀ ਸੋਲਰ ਐਨਰਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ, ਇੰਨੀ ਤੇਜ਼ੀ ਨਾਲ ਲੱਗ ਰਹੀ ਹੈ। ਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਤੇ ਇਲੈਕਟ੍ਰਿਕ ਕਾਰਾਂ, ਹੁਣ ਇਲੈਕਟ੍ਰਿਕ ਕਾਰਾਂ ਅੱਜ ਦੀ ਖ਼ਬਰ ਸੀ ਵੀ ਜੁਲਾਈ ਅਗਸਤ ਮਹੀਨੇ ਦੇ ਵਿੱਚ ਇੰਡੀਆ ਦੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹ ਤਕਰੀਬਨ 8% ਹੋ ਗਈਆਂ। 2% ਸ਼ੁਰੂ ਕੀਤਾ ਸੀ ਤੇ ਹੁਣ 8% ਤੇ ਨੇ, ਤੇ ਉਹ ਅਮਰੀਕਾ ਦੀ ਬਰਾਬਰ ਨੇ। ਇੰਨੀਆਂ ਨਵੀਂ ਜੇ ਉੱਥੇ 100 ਕਾਰ ਵਿਕਦੀ ਆ ਤੇ ਚੋਂ 8 ਕਾਰਾਂ ਇਲੈਕਟ੍ਰਿਕ ਹੁੰਦੀਆਂ ਨੇ। ਤੇ ਉਹ ਟਾਟਾ ਦੀ ਖ਼ਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ, ਬੁਕਿੰਗ ਆ ਰਹੀਆਂ, ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ। 300 ਗੁਣਾ ਵੱਧ ਗਈਆਂ, 300% ਵੱਧ ਗਈਆਂ। ਸੋਰੀ,
3: ਸੋ ਇਦਾਂ ਦੀ ਕਦਮ ਨੇ ਜਿਹੜੇ ਲਗਭਗ ਹਰ ਇੱਕ ਨੂੰ ਚੁੱਕਣੇ ਪੈਣੇ।
4: ਹਾਂਜੀ ਹਾਂਜੀ, ਚੁੱਕਣੇ ਪੈਣੇ ਨੇ, ਚੁੱਕ ਰਹੇ ਨੇ। ਪਰ ਅਸੀਂ ਇਹਨੂੰ ਇਹ ਸਿਰਫ ਸਰਕਾਰਾਂ ਦੇ ਕਰਨ ਵਾਲਾ ਕੰਮ ਨਹੀਂ, ਇਹ ਸਾਡੇ ਸਾਰਿਆਂ ਦੇ ਕਰਨ ਵਾਲਾ। ਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹਦੇ ਬਾਰੇ ਗੱਲ ਚਲਾਉਣ ਦੀ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ। ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ, ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਇਹ ਕਾਰ ਚੋਂ ਨਿਕਲਦਾ ਧੂੰਆਂ, ਨੇਪਾਲ ਚ ਡਿੱਗਦਾ ਇਹ ਗਲੇਸ਼ੀਅਰ, ਤੁਹਾਡੇ ਸਟੋਵ ਦਾ ਧੂੰਆਂ, ਪੰਜਾਬ ਚ ਆਉਂਦੇ ਹੜ੍ਹ, ਪੰਜਾਬ ਚ ਮਰਦੀਆਂ ਫਸਲਾਂ, ਇਹ ਫਾਰ ਯੂਰਪ ਚ ਲੱਗੀਆਂ ਅੱਗਾਂ, ਇਹ ਸਾਰੀਆਂ ਇੱਕੋ ਹੀ ਲੜੀ ਹੈ, ਉਹਦੇ ਵੱਖ ਵੱਖ ਨਾਂ ਨੇ, ਤੇ ਇਹਨਾਂ ਦਾ ਕਾਰਨ ਆ ਸਾਡੇ ਕਾਰਬਨ ਡਾਈਆਕਸਾਈਡ ਮਿਸ਼ਨ।
3: ਜੀ, ਸੋ ਬੇਨਤੀ ਇਹੋ ਹੀ ਆ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਘਰੇ ਬੈਠੇ ਕੰਮ ਕਾਰ ਕਰਦੇ ਹਾਂ, ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ। ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
4: ਹਾਂਜੀ ਭਾਈ ਜੀ, ਬਹੁਤ ਬਹੁਤ ਧੰਨਵਾਦ
3: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ। ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ, ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ। ਫਿਲਹਾਲ ਇਜਾਜ਼ਤ ਲੈਂਦੇ, ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Abbas Khan and you're listening to Hanji Radio 167.4 AM.

0: Radio Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 029063 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

रेडियो हांजी 1674 AM दे उत्ते तुहाडा सारयां दा स्वागत जी। अज 4 सितंबर 2026 शुक्रवार दे दिन भारत आस्ट्रेलिया दुनिया जान दियां खबरां लैके आए हैं। जानदे हां लाइव खबरां दी सांझ दे विच प्रोग्राम दे अंदर की ने भारत ते आस्ट्रेलिया दी खबरां। इंटरनेशनल न्यूज़ दे नाल सब तो पहला शुरुआत। आखिरकार अमरीकी राष्ट्रपति ने अपने देश की करंसी दे उत्ते घटो घट सिक्कियां दे उत्ते ता अपना ना ते अपना तस्वीर जिहड़ी ओह छपवा लई है। अमरीका ने अपनी आज़ादी के 250वें वरेगंढ के मौके दे उत्ते राष्ट्रपति डोनल्ड ट्रंप की तस्वीर वाला $1 का खास सिक्का जारी किया। अमरीकी मिंट ने बुधवार दोपहर 12 बजे के आसपास इस दी विक्री भी शुरू कर दी। $1 के सिक्के की कीमत $2.44 भाव थोड़ी जी $1.44 बढ़ा के रखी गई है। 25 ते 100 सिक्कियां दे पैक दी विक्री दे लई जारी कर दिते गए ने। विक्री शुरू होण दे उत्ते सिर्फ 3 घंटियां दे बाद ही सिक्के आउट ऑफ स्टॉक भी हो गए। सिक्के दे एक पासे ट्रंप दी तस्वीर है, इस दे नाल ही ईश्वर च साडा विश्वास है ते आज़ादी लिखा है, ते दूजे पासे अमरीकी राष्ट्रपति दी मोहर ते अमरीका दी 250वीं वरेगंढ दे लई 250 यानी 250 लिखा है। सिक्का देखण दे विच गोल्ड वर्गा दिखाई दिंदा है पर असल दे विच सोने दे सिक्के नहीं। अमरीकी मिंट के मुताबिक इन्हों कॉपर जिंक मैगनीज के निकल के मिश्रण के नाल बनाया गया। खैर जिथों पैसा है हुण उत्थों दी खबर। साउथ कोरियाई मीडिया के मुताबिक देश की सरकार हॉर्मुज़ स्ट्रेट के शिपिंग की आज़ादी की हमायत करन दे लई उपकरण ते फौजी बल भेजन की तैयारी कर रही है। इस मिशन इस साल के शुरू के इसे साल के शुरू करने की योजना की जा रही है। ईरान की महत्वपूर्ण फौजी विंग खातम अल अनबिया ने सेंट्रल हैडक्वार्टर के अधिकारक बुलारे इब्राहिम जोल गाफरी के हवाले के नाल सोशल मीडिया के उत्ते इस बाबत टिप्पणी की। उन्होंने लिखा कि साउथ कोरिया हुण शिपिंग की आज़ादी की हमायत करने के लिए हॉर्मुज़ स्ट्रेट के फौज भेजन के उत्ते विचार कर रहे हैं। उन्होंने विकल्पों के समुद्री गश्ती जहाज लॉजिस्टिक सपोर्ट ते समुद्री बारूदी सुरंगा का पता लगाने ते उन्होंने हटाने वाली यूनिट्स शामिल ने। हुण अगे लिखिया कि साउथ कोरिया ने पहले ही कहा है कि अमरीका ईरान जंग खत्म होने तो बाद ही तैनाती के उत्ते विचार करेगा। यह बदला उदों आया है जदों ट्रंप ने अमरीकी जंगी कोशिशों की हमायत ना करन ते साउथ कोरिया की आलोचना की सी। खबर एजेंसी रिटर्स ने दसया है कि साउथ कोरियाई मीडिया के विच सरकारी ते फौजी सूत्रों के हवाले के नाल जानकारी देंदे हुए यह गल कह दी गई है कि इस तैनाती के नाल संसदी मंजूरी के कदम फिलहाल चुके जा रहे हैं, पर इन्होंने रिपोर्टों के मुताबिक कैबिनेट के योजना की समीक्षा करने तो बाद सरकार इस महीने के संसद की अनुमति हासिल करने तो बाद इजाजत हासिल करने तो बाद इसका एक जो विकल्प है वह पेश करेगी। दस दिए कि साउथ कोरिया सरकार के अधिकारियों ने हाले तक इन रिपोर्टों के बाबत कोई टिप्पणी नहीं की है। उधर ईरान के विदेश मंत्रालय के बुलारे इजमाइल बागई ने दावा किया है कि ईरान ने हमले खेत्र के ईरान के हमले इस खेत्र के देशों खास तौर के उत्ते फौजी टीचों के खिलाफ सी और ईरान ने नागरिक टिकाणियों को निशाना नहीं बनाया, जबकि अमरीका ने ईरान के नागरिक टिकाणियों को निशाना बना के हमले किए। उन्होंने कतर की एक अधिकारक रिपोर्ट का हवाला दिंदिया कहा कि ईरान के सारे ही हमले फौजी टिकाणियों के उत्ते सी। बगई ने सोशल मीडिया प्लेटफॉर्म एक्स के उत्ते लिखा कि कतर सरकार ने इंटरनेशनल टेलीकम्युनिकेशन यूनियन यानी ITU दे पेश किए एक अधिकारक दस्तावेज दे विच पुष्टि की है कि कतर की धरती के उत्ते तैनात अमरीकी फौज के खिलाफ ईरान के रक्षात्मक हमले खास तौर के उत्ते अमरीका के फौजी टिकाणियों को निशाना बना के किए गए हैं। उन्होंने लिखा है कि कतर की तरफ तो दावा किया गया कि इकल्ले यही गल सी कि 18 मार्च को एक गैस प्रोजेक्ट के उत्ते हमला होया सी। उस हमले के विच भी असी यह ध्यान रखिया सी कि ईरान के खिलाफ अमरीका की जिहड़ी हमलावर कार्रवाई है उस दे विच यह प्रोजेक्ट किस तरीके दे नाल अमरीका की मदद कर रहा सी। ईरान के विदेश मंत्रालय के बुलारे ने भी दसिया कि अमरीकी हवाई हमलों ने ईरान नू नुकसान पहुँचाया। स्कूलों नू हस्पतालों नू नागरिक रिहायशी इमारतों नू ब्याहां नू पुलों नू ते होरना इंफ्रास्ट्रक्चर ढांचे नू अमरीका के हमले के नाल जेकर तुलना की जाए तो ईरान के हमले कितने भी भयानक नहीं सी। उथे ही अमरीका के उपराष्ट्रपति जेडी वैंस ने वीरवार के दिन कहा कि अमरीका उस हवाई हमले की जांच कर रहा है जिस दे बारे ईरान का कहना है कि सिरिक दे विच एक विआह प्रोग्राम नू निशाना बनाया गया सी। वैंस ने कहा कि असी इस दी जांच कर रहे हैं क्योंकि इस घटना नू लैके असी चिंतित जरूर हाँ तो असी जानना चाहते हैं कि आखिरकार होया की।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤੱਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੋਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਉਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖਬਾਰ ਦੀ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸ ਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖਬਾਰ ਐਸਟੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾ ਸੈੱਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਬਾਰੂਦ
ਗੋਲੇ ਪਹੁੰਚਾਉਣ ਦੇ ਵਿੱਚ ਕਾਫੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ। ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੀ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫਰੈਂਕਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਅਤੇ ਡੀਵੇਅਰ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ, ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ ਹੈ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜ਼ੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋਅ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV-F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇਟ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ, ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ ਹੈ। ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ, ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਜ਼ ਨੇ, ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ
ਫੇਮਸ ਸਰਕਲ ਇਲਾਕਾ ਹੈ ਇੱਥੇ ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ ਹੁਣ NDMC ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ ਹੈ ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਕਨੌਟ ਪਲੇਸ ਕਾਫੀ ਅਹਿਮ ਥਾਂ ਮੰਨੀ ਜਾਂਦੀ ਹੈ ਆਫਿਸ ਆਉਣ ਵਾਲੇ ਲੋਕ ਟੂਰਿਸਟ ਘੁੰਮਣ ਫਿਰਨ ਵਾਲੇ ਸ਼ੋਪਿੰਗ ਕਰਨ ਵਾਲੇ ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਬਾਠਲਾ ਗਰੁੱਪ ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ ਟੈਨੀਓ ਕੰਪਨੀ ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਠਲਾ ਦੇ ਲਈ ਬਾਠਲਾ ਕੰਸਟਰਕਸ਼ਨ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜ੍ਹੇਗੀ ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਣਗੇ ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ ਬਾਠਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ ਬਾਠਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪਾਉਂਦੀ ਹੈ ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ ਕੈਸ਼ ਨਹੀਂ ਨੇ ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਠਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ ਇਹ ਸਮੱਸਿਆ ਹਮੇਸ਼ਾ ਦੀ ਹਮੇਸ਼ਾ ਹੀ ਬਰਕਰਾਰ ਰਹੇਗੀ ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡੈਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕਲਿਫਟ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ 5 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬ੍ਰਿਸਬੇਨ ਦੇ ਹੇਮਾਂਟ ਇਲਾਕੇ ਦੇ ਵਿੱਚ ਇਸ ਕਮਰਸ਼ੀਅਲ ਸਾਈਟ ਦੇ ਉੱਤੇ ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਆਸ ਪਾਸ ਵਾਪਰਿਆ ਜਦੋਂ ਐਂਟਨ ਰੋਡ ਦੇ ਉੱਤੇ ਦਮਕਲ ਕਰਮੀਆਂ ਨੂੰ ਸੱਦਿਆ ਗਿਆ ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ ਚਿਹਰੇ ਅਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ
ਲਾਈਫ ਥਰੈਟਨਿੰਗ ਬਰਨਸ ਉਸਨੂੰ ਕਿਹਾ ਗਿਆ, ਉਸਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ, ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕ ਲਿਫਟ ਦੇ ਵਿੱਚ ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਸਾਲ ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ। ਦੱਸ ਦਈਏ ਕਿ ਕੁਇਨਜ਼ਲੈਂਡ ਦੀ ਪੁਲਿਸ ਦੇ ਵਿੱਚ ਤੀਸਰੀ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਇਤਿਹਾਸ ਦੇ ਉਹ ਸਿਖਰਲੇ ਪੁਲਿਸ ਅਧਿਕਾਰੀ ਸੀ। ਉਹਨਾਂ ਨੇ ਕੁਇਨਜ਼ਲੈਂਡ ਦੇ 21ਵੇਂ ਪੁਲਿਸ ਕਮਿਸ਼ਨਰ ਦੇ ਤੌਰ ਦੇ ਉੱਤੇ ਅਪ੍ਰੈਲ 2024 ਦੇ ਵਿੱਚ ਇਸ ਅਹੁਦੇ ਨੂੰ ਜੁਆਇਨ ਕੀਤਾ ਸੀ, ਪਰ ਇਸ ਦਰਮਿਆਨ ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ, ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ, ਇਸ ਅਹੁਦੇ ਨੂੰ ਸੰਭਾਲ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ। NSW ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ, ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ। ਜਿਵੇਂ ਹੀ ਟ੍ਰੇਨ ਆਉਂਦੀ ਹੈ, ਜੇਕਰ ਉਸ ਪੀਲੀ ਪੱਟੀ ਤੋਂ ਪਾਰ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਕਿਵੇਂ ਨਾ ਕਿਵੇਂ ਤੁਸੀਂ ਉਸ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹੋ, ਜੋ ਕਿ ਅਣਚਾਹਿਆ ਹਾਦਸੇ ਦੀਆਂ ਤਸਵੀਰਾਂ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ। ਹੁਣ ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ NSW ਦੇ ਵਿੱਚ ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ, ਯਾਨੀ ਕਿ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ। 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ, ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ, ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ। ਇਸ ਦਰਮਿਆਨ ਹੁਣ NSW ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੈਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ, ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ, ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ। ਉੱਥੇ ਹੀ ਮੈਲਬਨ ਦੇ ਇੱਕ ਵਿਅਕਤੀ ਨੂੰ, ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ, ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਮੈਲਬਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਸਾਲਾ ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ, ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਕਨਾ 47 ਸਾਲਾ ਕੀ ਚੀਕ ਚੌਂਗ ਨੇ 60 ਸਾਲ ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ। ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸ ਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ। ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ, ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ। ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ, ਜਿਸ ਦੇ ਤਹਿਤ ਵੱਧ ਤੋਂ ਵੱਧ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਚੀਕ ਚੌਂਗ ਨੂੰ 4 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ। ਉੱਥੇ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ। ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ 2 ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2 'ਚੋਂ 2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2 'ਚੋਂ 2 ਮੈਚ ਹਾਰੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2 'ਚੋਂ 2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1 'ਚੋਂ 1 ਮੈਚ ਹੀ ਜਿੱਤਿਆ ਹੈ, ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2 'ਚੋਂ 2 ਮੈਚ ਹਾਰ ਚੁੱਕੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ
ਜਾਰੀ ਰਹਿਣਗੀਆਂ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: This station is now the ultimate power in the universe.
2: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Suno ji, gaddi Akshara Jewelers wal lelo.
5: Oh, jo hukam meri sarkar.
4: Oh, aa kithe? Harry Spark wal jana. Tusi aa kithe ja rahe ho?
5: Akshara Jewelers di dooji location.
4: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
5: आहो जी आहो
4: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: are listening.
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

சொல்றேன் ரேடியோ மாதிரி.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲਾਂ ਪੇਸ਼ ਕਰਨ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: जिनकै जे जीव सावै ताकि महिमा गनी न आवै
0: कांखी एक है दर्श तुहारो नानक गुण संग मोहे उधारू
1: सुख मनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हरंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंध न जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कृपा मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दलै तह केवल नाम संग तेरा चलै
1: जह मुश्किल होवे अत भारी हर को नाम खिन माहे उधारी
0: अनक पुनः चरण करत नीतारै हर को नाम कूट पापन हरै
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नामन सदा ध्याइयै नानक गुरमुख परमगत पाइयै
1: छूटत नाही को लख बाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन्म मर जाम नाम जोत पावै विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाइयै साध कै संग
0: जे मार के गन जाहे न कुसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोग्राम तिहार के नाम की तू ऊपर छाम
0: जहां तिरखा मन तुझा करखै तह नानक हर हर अमृत बरखै
1: भगत जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कत संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रति रंग एक है नानक जन कै बिरद विवेकै
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਜੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी दे रास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूवे बहुर उसका विश्वास न होवे
1: जिसकी बस्ती सागे राख है पप की आज्ञा माने माथे
0: उसते चौगुन करे निहाल नानक साहिब सदा दयाल
1: अनक पांत माया के हे सर पर होवत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट होते अंध अंधार
0: बटाऊ स्यों जो लावे नेह ताको हाथ न आवे के हे
1: मन हर के नाम की पीत सुखदाई कर कृपा नानक आप ले लाई
0: मिथ्या तन तन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रोम अभिमान मिथ्या आप ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेख्त पर तिर रूपाद मिथ्या रसना भोजन अनुसवाद
1: मिथ्या चिन्ह पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम ले
0: बिरथी साक्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना ज्यों खेती जाए
1: गोविंद भजन बिन बिथे सब काम जो कर प्रते निदार दाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु परवीन बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन पर जाता नानक उंजन चन प्राता
0: करो बेनती पार ब्रह्म सब जानै अपना किया आप मानै
1: आपे आप आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावे तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत पब नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याय त्यावन जोग
0: जय प्रसाद पाठ पटम्बर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुर सब को मान मुक्ता को जस रसन बखाने
1: जय प्रसाद ते रहता धर्म मन सदा त्याय केवल पार ब्रह्म
0: प्रभु जी जप दर गए मान पावे नानक पत सेती घर जावे
1: जय प्रसाद औरो कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहे
1: जय प्रसाद तेरे सगल छिद्र ढाके मन सनी प्रभ ठाकर प्रभता कह
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू न बिसारी
0: जय प्रसाद बाग मिलख तना राख पुरोहित प्रभु अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभु को सास सास चितारी
1: जय प्रसाद तेरा सुंदर रूप सो प्रभु सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुरु प्रसाद नानक जस कह
0: जय प्रसाद सुने करनाद जय प्रसाद पेख है बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पट संसार तिस पर को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब की अत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभु कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मत उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगे हर नाथ नानक किन कह कछु न हाथ
1: सुख मनी सुख अमृत पब नाम भगत जना कह मन विश्राम अठ छे श्लोक
0: आगम अगाध पार ब्रह्म सोए जो जो कहे सुमुक्ता होए सुन मीता नानक गुणवंता साध जना की अचार्य कथा सत नाम श्री वाहे गुरु अष्टपदी
1: साध कसंग मखूजल होत सासंग मल सगली को
0: साध कसंग मिटै अभिमान साध कसंग प्रगटै सो ज्ञान
1: साध कसंग पूजे पवनेरा सासंग सुबहुत नबेरा
0: साध कसंग पाए नाम रतन साध कसंगे कुपर जतन
1: साध की महिमा बरने कौन पुरानी नानक साध की शोभा ब्रह्म है समानी
0: साध कसंग अगोचर मिले साध कसंग सदा प्रफुल
1: साधक संग आवे बस पंचा सासंग अमृत रस पुंचा
0: साध संग हो सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तज सा बाप
1: आपे जाने साध वडाई नानक साध प्रभु बने आई
0: साधक संग न साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे सासंग साजन मीट कुटम निस्तारे
0: साधु कै संग सो धन पावे जिस धन ते सब को बरसावे
1: सासंग धर्म राय करे सेवा साधक संग सुबा सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साध के संग नहीं कछ काल दर्शन पीड़त होत निहाल
1: साध के संग कुलूकत हरै साध के संग नर पर हरै
0: साध के संग इहां उहां सुहिला साध संग बिछड़त हर मेला
1: जो इच्छा सोई फल पावे साध के संग न बिठा जावे
0: पार ब्रह्म साध रिद वसै नानक उदरै साध सुन रसै
1: साध के संग सुनो हर नाम साध संग हर के गुण गाओ
0: साध के संग न मन ते बिसरै साध संग सर पर निस्तारै
1: साध के संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साध के संग मेटे सब रोग नानक साध पेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागे तुल पवान
0: ब्रह्म ज्ञानी कह तीर जेक जो बसदा को खोदै को चंदन ले
1: दम ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रकाश जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही तंदा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै पव संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सर जागत ब्रह्म ज्ञानी अह बुद्ध त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाई है ब्रह्म ज्ञानी को बल बल जाई है
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उर धारै जो अंतर नाम सर्व मैं पेखै भगवान निमख निमख ठाकुर नमस्कार नानक हो अपरस सगल निस्तार सत नाम श्री वाहे गुरु अष्टपदी
1: मिथ्या नाही रसना परस मन मैं पीत निरंजन दर्श
0: पर तेरे रूप न पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टरै
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछै केवल भात कीर्तन संग राचै
1: मंत्र अनंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सत्संग पापा मल खोवै तिस भगवती की मत उत्तम होवै
0: भगवंत की टहल करै नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सो पंडित जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सो पंडित फिर जो न आवै
1: वेद प्राण सिमरत बुझै मूल सुख मैं जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना मैं जपे को नाम
0: जो जो जपै तिसकी गाथ होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाए तिन पाया
0: सदा निकट निकट हर जान सो दास दरगै प्रवान
1: अपने दास को आप कृपा करै तिस दास को सब सो जी पर
0: सगल संग आत्म उदास ऐसी जुगत नानक रामदास
1: किया गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिया जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट से जती जोगी कई कोट राज रस भोगी
0: कई कोट पंखी सर्पो पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੋ ਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਈ ਸਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ
0: ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਿਰਨ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ पावन कर नैहार इसका हाथ कहां विचार
1: जैसी दुष्ट करे तैसा होए आपे आप आप प्रब सोए
0: जो किछ कीनो सो अपने रंग सब ते दूर सब हु कै संग
1: पूजै देखै करै विवेक आपे एक आपे अनेक
0: मरण बिन सह आवे न जाए नानक सद ही रहया समाए
1: आप उपदेश समझै आप आपे रचिया सब कै साथ
0: आप कीनो आपन विस्तार सब का छुसका ओहो कर नैहार
1: ते बिन कहो किछ होए थान तनंतर एकै सोए
0: अपने चले तब कर नैहार कौतुक कर रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने बख्यानी
1: सच सच सच सब की ना कोड मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: सुख मनी सुख अमृत पब नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहे गुरु अष्टपति
1: संत के दुखन हार जा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबा ते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करे नानक संत संग निंदक बीतर
0: संत के दुखन ते मुख पावे संतन के दुखन कागजों लवे
1: संतन के दुखन सर्व जोन पाए संत के दुखन त्रिगत जोन करमाए
0: संतन के दुखन तृष्णा में जलै संत के दुखन सब को छलै
1: संत के दुखन ते सब जाए संत के दुखन नीच नीचाए
0: संत दुखी का थाओ को नाहे नानक संत पावे ता ओए पीगत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी आर दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित्र संत का दुखी किसै का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता लय मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइए
1: संत का दुखी अंतर ते थोथा जो सास बिना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता लय उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए केला जो बुआर तिल खेत माहे बहेला
1: संत का दुखी तरम ते रहत संत का दुखी सद मिठिया कहत
0: किरत नंद का तुर ही पाया नानक जो तिस पावे सोई थिया
1: संत का दुखी बिग रूप हो जाए संत के दुखी को दरगह मिला सजाए
0: संत का दुखी सदा सहकाइय संत का दुखी मां ना मरे ना जीवाइय
1: संत के दुखी की पूजे ना आसा संत का दुखी उचले निराशा
0: संत के दुख न तृष्णा कोए जैसा पावे तैसा कोई होए
1: पया कितन मेटे कोए नानक जाने सच्चा सोए
0: सब कर तिसके ओहो कर नैहार सदा सदा तिसको नमस्कार
1: सब की उस्तत करो दिन रात तिसे त्यावो सास गिरा
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बड़ भागी नानक जन से
1: सुख मनी सुख अमृत पब नाम पग जना कै मन विश्राम अठ तेरह श्लोक
0: तजो सियान पसुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जानो देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर पर सोए नानक बिघन लागे कोए
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर कारंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सर्वन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सूझी जाने
1: नाम संग जिसका मन माने आ नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सात संग हर हर जस कह तू सर्व रोग त्यो हर जन है तू
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो सन सुहेला नहीं डुलावे
0: जिस पर अपना कृपा कर सो सेव कहो किसते डर है
1: जैसा सत तैसा दिष्ट आया अपने कार्य में आप समाया
0: सोदत सोदत सोदत सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म नह किछ मर अपन चलित आप ही कर
1: आवन जावन दिष्ट अंदिष्ट आज्ञाकारी ਧਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
0: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨਮੋਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤੇ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਉੱਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਮੈ ਸੁਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਇ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪ ਤਾਨੇ ਮਨ ਤਨ ਨਾਮੈ ਨਾਮ ਸਮਾਨੈ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਚਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਪਾਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ
1: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काडै जन्म जन्म का टूटा गाडै
0: गुरपूरै ताते है बुझाया प्रभु अपना नानक जानते आया
1: साजन संत करो हो काम आंते आग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम राष्ट्राओ मन तन अंतर एही सुआओ
1: नेत्रो पेक तरस सुख होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभु शान दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्ब कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूरन गुरुमंत
0: साध संग प्राप्त देहो निवास सर्ब सुख नानक परगास
1: मनी सुख अमृत प्रभ नाम भग जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुन तब कहते होता
0: जब तारी अपन सुन समाध तब बैर विरोध के संग कमात
1: जब इसका वर्ण चिहिना जापत तब हर सो को किसे व्याप्त
0: जब अपन आप पार ब्रह्म तम हो कहां किसो होवत परम
1: अपन खेलिया वर्ती जा नान करने हार न दूजा
0: जब होवत प्रा केवल तानी तब बंद मुक्त कहो किसको गानी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी ज्योत धरे तब कौन निडर कौन कत डरे
0: आपन चले तब करने हार नानक ठाकुर अगम पार
1: अब ना शिष के अपने आसन तय जन्म मरण को कहा विनाशन
0: जब पूर्ण करता प्रव सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ नरंजन अगोचर गादे तब कौन छुटे कौन बंधन बाधे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसे भूख कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब अपने आप आप उड़तारे तो सगन अपसगन कहां बिचार है
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आप पतियारा तह कौन कथै कौन सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: आप पुन तह पई।

0: ਤਿਉਂ ਨਾਨਕ ਦਾਸ ਬੋਲੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8:21 ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇ ਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿਤਿਆਰ
0: ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾਏ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਬਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ 8:22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ ਅੰਕਾਰ
1: ਅਨਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ।

0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ 8-23 ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8-24

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰੇ ਆਉਂਦਾ, ਕੰਮ ਤੋਂ ਘਰੇ ਆ ਕੇ ਦੇਖਦਾ ਕਿ ਪਰਿਵਾਰ ਸਾਰਾ ਪੂਜਾ ਦੇ ਵਿੱਚ ਰੁੱਝਿਆ ਹੋਇਆ। ਖੈਰ ਉਹਨਾਂ ਉਹਦਾ ਕੋਈ ਮਤਲਬ ਨਹੀਂ ਸੀ ਇਹਨਾਂ ਸਭ ਚੀਜ਼ਾਂ ਦੇ ਨਾਲ। ਕਮਰੇ 'ਚ ਜਾਂਦਾ, ਨੌਕਰ ਨੂੰ ਆਵਾਜ਼ ਦਿੰਦਾ ਕਿ ਮੈਨੂੰ ਕੌਫੀ ਬਣਾ ਕੇ ਲਿਆ ਦੇ। ਬੈਠੇ ਬੈਠੇ ਨੂੰ ਬੇਚੈਨੀ ਜੀ ਮਹਿਸੂਸ ਹੁੰਦੀ ਹੈ, ਇੱਕਦਮ ਪਸੀਨਾ ਆਉਂਦਾ। ਨੌਕਰ ਨੂੰ ਫਿਰ ਤੋਂ ਆਵਾਜ਼ ਲਗਾਉਂਦਾ ਕਿ ਜਿਵੇਂ ਹਾਰਟ ਅਟੈਕ ਆ ਰਿਹਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ, ਸ਼ਹਿਰ ਦੇ ਵੱਡੇ ਵੱਡੇ ਡਾਕਟਰ ਉਹਦੇ ਘਰ ਪਹੁੰਚ ਜਾਂਦੇ ਨੇ। ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਾਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਪਰ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦਿੱਤੀਆਂ, ਨਾਲ ਨੀਂਦ ਦੀ ਗੋਲੀ ਕਿ ਨੀਂਦ ਆ ਜੇ। ਦਵਾਈ ਖਾ ਤਾਂ ਲਈ ਪਰ ਬੇਚੈਨੀ ਹਾਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ, ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਹੈਗੇ ਕਾਫ਼ੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜੀ ਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇੰਨੇ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੌਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫ਼ੀ ਸਮਾਂ ਹੋ ਗਿਆ, ਘਰ ਜਾਣਾ ਚਾਹੀਦਾ। ਘਰ ਵੱਲ ਨੂੰ ਤੋਰ ਹੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ ਝੌਂਪੜੀ ਤੋਂ ਇੱਕ ਆਵਾਜ਼ ਪੈਂਦੀ ਹੈ। ਇਹ ਕਿਸੇ ਔਰਤ ਦੀ ਆਵਾਜ਼ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ। ਸਵੇਰ ਦੇ 4 ਵਜੇ ਉੱਚੀ ਉੱਚੀ ਔਰਤ ਰੋਈ ਜਾਵੇ, ਥੋੜ੍ਹਾ ਅਜੀਬ ਲੱਗਿਆ। ਪਰ ਸੇਠ ਜੀ ਨੇ ਸੋਚਿਆ ਕਿ ਮੈਂ ਇੱਥੇ ਕੀ ਕਰਨਾ, ਕੀ ਲੋੜ ਆ। ਘਰ ਵੱਲ ਨੂੰ ਕਦਮ ਵਧਾਏ, ਪਰ ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ, ਕੀ ਸਭ ਠੀਕ ਹੈ, ਤੁਸੀਂ ਕਿਉਂ ਰੋ ਰਹੇ ਹੋ। ਸੇਠ ਦੇ ਪੁੱਛਣ ਦੀ ਦੇਰ ਸੀ, ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ, ਜਿੱਥੇ ਕੰਮ ਕਰਦੇ ਹੋ ਆਲੇ ਦੁਆਲੇ ਤੋਂ ਕਿਸੇ ਰਿਸ਼ਤੇਦਾਰ ਤੋਂ। ਤੋ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ,
ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਤਾਂ ਇੱਕ ਬਾਬਾ ਜੀ ਕੋਲੋਂ ਲੰਘੇ। ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕਿਆ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਤੇ ਉਸੇ ਵੇਲੇ ਐਂਬੂਲੈਂਸ ਉਸ ਝੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੌਸਪੀਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੇਥੋਂ 5-6 ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ, ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ, ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਿਹਾ ਕਿ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ, ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦੇ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ, ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ। ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ, ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ, ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ। ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ, ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ, ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ, ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ, ਜਾਂ ਸਮਝਣ ਨੂੰ, ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ,
ਪਰ ਉਹ ਗੱਲ ਭਰੋਸੇ ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ। ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ, ਉਸਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ, ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮ ਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸਣੋਂ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣ ਹੀ ਨਾ। ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Arbaaz Khan and you're listening to Haji Radio 167.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਹਫਤੇ ਦੀ ਸ਼ੁਰੂਆਤ ਔਰ ਨਵੇਂ ਹਫਤੇ ਦੇ ਵਿੱਚ ਇੱਕ ਹੋਰ ਨਵੇਂ ਐਪੀਸੋਡ ਦੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਹਨਾਂ ਨੂੰ ਆਖਦੇ ਹਾਂ ਵੈਲਕਮ ਐਵਰੀਵਨ ਇਸ ਸਾਇੰਸ ਜੋਗ੍ਰਾਫੀ ਜਾਣਕਾਰੀ ਨੌਲੇਜ ਦੇ ਨਾਲ ਭਰਪੂਰ ਇਸ ਸ਼ੋਅ ਦੇ ਵਿੱਚ ਜਿਹਨੂੰ ਡਾਕਟਰ ਸੰਦੀਪ ਕੌਰ ਜੀ ਪੇਸ਼ ਕਰਦੇ ਹੈਗੇ ਨੇ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹੈ। ਆਓ ਪਹਿਲਾਂ ਦਾ ਸਵਾਗਤ ਕਰ ਦਈਏ ਫਿਰ ਅੱਜ ਦੇ ਵਿਸ਼ੇ ਦੇ ਵੱਲ ਵੀ ਜਾਂਦੇ ਹਾਂ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪਰ ਬੜਾ ਇੰਟਰਸਟਿੰਗ ਟੌਪਿਕ ਹੈਗਾ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਲੱਗਦਾ ਹੋਵੇ ਵੀ ਲੈ ਅਸੀਂ ਕੀ ਲੈਣਾ ਦੇਣਾ, ਕਿਉਂਕਿ ਸਾਡੇ ਆਲੇ ਦੁਆਲੇ ਉਹ ਚੀਜ਼ ਹੋ ਨਹੀਂ ਰਹੀ ਹੈਗੀ। ਸਾਡੇ ਤੋਂ ਕਈ 100 ਕਿਲੋਮੀਟਰ ਦੂਰ ਪੁਲਾੜ ਦੇ ਵਿੱਚ ਸਪੇਸ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਹੈ। ਗੱਲ ਕੂੜੇ ਕਰਕਟ ਦੀ ਕਰਨੀ ਹੈ। ਮੋਦੀ ਸਾਹਿਬ ਨੇ ਭਾਰਤ ਦੇ ਵਿੱਚ ਮੁਹਿੰਮ ਚਲਾਈ ਹੈ ਕਿ ਸਵੱਛ ਭਾਰਤ ਅਭਿਆਨ, ਉਹ ਤਾਂ ਸਿਰੇ ਨਹੀਂ ਚੜ੍ਹ ਸਕਿਆ, ਨਾ ਭਾਰਤ ਸਵੱਛ ਹੋ ਸਕਿਆ ਨਾ ਅਭਿਆਨ ਸਿਰੇ ਚੜ੍ਹ ਸਕਿਆ। ਪਰ ਪੁਲਾੜ ਨੂੰ ਸਵੱਛ ਕਰਨ ਦੀ ਕੋਈ ਮੁਹਿੰਮ ਕਦੇ ਚਲਾਊਗਾ ਕਿ ਨਹੀਂ ਚਲਾਊਗਾ, ਇਹ ਇੱਕ ਬਹੁਤ ਵੱਡਾ ਸਵਾਲ ਬਣ ਜਾਂਦਾ। ਮੇਰੇ ਖਿਆਲ ਨਾਲ 2 ਜਾਂ 3 ਸਾਲ ਪਹਿਲਾਂ ਸੰਦੀਪ ਜੀ ਇੰਡੀਆ ਨੇ ਚੰਨ ਦੇ ਉੱਤੇ ਆਪਣਾ ਰੋਵਰ ਭੇਜਿਆ ਸੀ, ਆਪਣਾ ਲੈਂਡਰ ਭੇਜਿਆ ਸੀ, ਚੰਦਰਯਾਨ ਉਹਦਾ ਮਿਸ਼ਨ ਦਾ ਪੂਰਾ ਨਾਮ ਸੀਗਾ, ਚੰਦਰਯਾਨ 3, ਹੈ ਨਾ। ਅਤੇ ਉਦੋਂ ਇਸਰੋ ਨੇ ਜਦੋਂ ਭੇਜਿਆ, ਮੇਰੇ ਖਿਆਲ ਦੇ ਨਾਲ ਜੁਲਾਈ ਮਹੀਨੇ ਦੀ ਗੱਲ ਹੈ, ਅਤੇ ਆਹੀ ਅਗਸਤ ਮਹੀਨੇ ਦੇ ਦਿਨ ਹੋਣਗੇ ਸ਼ਾਇਦ। ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇੱਕ ਖਬਰ ਆਈ ਕਿ ਇੱਥੇ ਯੂਰੀਅਨ ਬੇ ਕਰਕੇ ਹੈ ਕਿ ਇੱਥੇ ਇੱਕ ਬਹੁਤ ਵੱਡਾ ਇੱਕ ਮਤਲਬ ਇੱਕ ਬਹੁਤ ਵੱਡਾ ਮੈਟਲ ਦਾ ਇੱਕ ਪੀਸ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਹੈਗਾ। ਅਤੇ ਕਹਿੰਦੇ ਕਿ ਇਹ ਹੋ ਸਕਦਾ ਹੈ ਕਿ ਇਹ ਭਾਰਤ ਨੇ ਜਿਹੜਾ PSLV ਭੇਜਿਆ ਸੀਗਾ, ਜਿਸ ਰੋਕੇਟ ਦੇ ਵਿੱਚ ਭਾਰਤ ਨੇ ਆਪਣਾ ਸੈਟੇਲਾਈਟ ਭੇਜਿਆ ਸੀ, ਉਹਦਾ ਇਹ ਕੋਈ ਥਰਡ ਸਟੇਜ ਮਲਬਾ ਹੋ ਸਕਦਾ। ਉਦੋਂ ਮੈਨੂੰ ਪਤਾ ਲੱਗਿਆ ਵੀ ਇੱਦਾਂ ਸਟੇਜਾਂ 'ਚ ਵੀ ਮਲਬੇ ਹੁੰਦੇ ਹੈਗੇ ਨੇ, ਪਰ ਮਲਬੇ ਹੁੰਦੇ ਨੇ ਅਤੇ ਡੈਬਰੀਜ਼ ਹੁੰਦੀ ਹੈ। ਡੈਬਰੀਜ਼ ਯਾਨੀ ਕਿ ਕਚਰਾ ਹੁੰਦਾ, ਕੜਕਟ ਹੁੰਦਾ ਜਿਹੜਾ ਸਪੇਸ ਦੇ ਵਿੱਚ ਹੀ ਰਹਿ ਜਾਂਦਾ, ਪਰ ਬਹੁਤ ਹੀ ਸ਼ਾਇਦ ਕੋਈ ਟਾਵਾਂ ਕੋਈ ਇੱਕ ਅੱਧਾ ਟੁਕੜਾ ਜਿਹੜਾ ਉਹ ਧਰਤੀ ਦੇ ਉੱਤੇ ਆ ਕੇ ਡਿੱਗਦਾ ਹੋਵੇ। ਪਰ ਉੱਥੇ ਵੀ ਇਹ ਬੜੀ ਗੰਦਗੀ ਫੈਲਾ ਰਿਹਾ, ਕਿਉਂਕਿ ਇਸੇ ਕਰਕੇ ਇਹਨੂੰ ਗੰਦਗੀ ਕਿਹਾ ਜਾਂਦਾ ਹੈਗਾ। ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਸੰਦੀਪ ਜੀ।
1: ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਤੁਸੀਂ,
0: ਸਪੇਸ ਡੈਬਰੀਸ। ਤੇ ਇੱਕ ਤਾਂ ਮੈਂ 3-4 ਇਹਦੇ ਚ ਚੀਜ਼ਾਂ ਸਮਝਣੀਆਂ ਚਾਹੂੰਗਾ ਅੱਜ ਇੱਕ ਲੇਮੈਨ ਲਿਸਨਰ ਦੇ ਤੌਰ ਦੇ ਉੱਤੇ ਕਿ ਸਪੇਸ ਡੈਬਰੀਸ ਠੀਕ ਹੈ, ਆਪਾਂ ਸਪੇਸ ਜਾਂ ਕੇ ਆ ਜੋ ਵੀ ਤੁਸੀਂ ਉਹਨੂੰ ਰਬਿਸ਼ ਜਾਂ ਜੋ ਵੀ ਵਰਡ ਕਹਿ ਲੈਂਦੇ ਹੋ ਉਹ ਕੀ ਚੀਜ਼ ਹੈ। ਅਤੇ ਦੂਜਾ ਸਵਾਲ ਮੇਰਾ ਇਹ ਹੋਊਗਾ ਕਿ ਇਹ ਕਦੋਂ ਤੋਂ ਹੋ ਰਹੀ ਹੈ ਗੰਦਗੀ, ਕਦੋਂ ਤੋਂ ਫੈਲ ਰਹੀ ਹੈਗੀ, ਹੈ ਨਾ। ਅਤੇ ਫਿਰ ਧਰਤੀ ਦੇ ਉੱਤੇ, ਕਿਉਂਕਿ ਇਹ ਸਪੇਸ ਦੇ ਵਿੱਚ ਹੈ, ਸਪੇਸ ਦੀ ਡੈਬਰੀਜ਼ ਹੋ ਸਕਦਾ ਹੋਰ ਬੜੇ ਸਾਰੇ ਕਾਰਨਾਂ ਕਰਕੇ ਹੋਵੇ, ਤੁਸੀਂ ਉਹ ਦੱਸਿਓ, ਪਰ ਧਰਤੀ ਦੇ ਲਈ ਉਹ ਕਿੰਨਾ ਕੁ ਇੰਪੋਰਟੈਂਟ ਫੈਕਟਰ ਹੈਗਾ, ਕਿੰਨਾ ਕੁ ਸਾਨੂੰ ਉਹ ਇੰਪੈਕਟ ਕਰ ਸਕਦਾ। ਅਤੇ ਇੱਕ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜੇ ਧਰਤੀ 'ਤੇ ਆ ਗਿਆ ਉਹ ਸਾਰਾ ਜੰਕ, ਆ ਸਕਦਾ ਕਿ ਨਹੀਂ ਆ ਸਕਦਾ, ਉਹ ਤੁਸੀਂ ਦੱਸਿਓ ਕਿ ਜੇ ਆ ਗਿਆ ਤਾਂ ਕੀ ਹੋਊਗਾ। ਐਨਵਾਇਰਮੈਂਟ ਦਾ ਅਸੀਂ ਆਲਰੇਡੀ ਕਹੀ ਜਾ ਰਹੇ ਹੈਗੇ, ਅਤੇ ਫਿਰ ਉਹਦੇ ਵਿੱਚੋਂ ਹੀ ਫਿਰ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਜੋ ਵੀ ਸਵਾਲ ਜਵਾਬ ਹੋਣਗੇ ਉਹਨਾਂ ਦੇ ਵਿੱਚੋਂ ਹੀ ਮੇਰੇ ਹੋਰ ਸਵਾਲ ਨਿਕਲ ਕੇ ਆਉਣਗੇ। ਪਰ ਤੁਸੀਂ ਓਵਰ ਟੂ ਯੂ, ਤੁਸੀਂ ਪਹਿਲਾਂ ਦੱਸੋ, ਮੈਨੂੰ ਲੱਗਦਾ ਪਿੱਛੇ ਮੋਟਰਸਾਈਕਲ ਭਜਾ ਲਿਆ ਤੁਸੀਂ, ਅਤੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਕੀ ਹੈ, ਕੀ ਇਹ ਰਵਿਸ਼, ਕੀ ਹੈ ਸਪੇਸ ਜੰਕ, ਹੈ ਕੀ?
1: ਹਾਂਜੀ, ਜਿੱਦਾਂ ਤੁਸੀਂ ਕਿਹਾ ਹੀ ਆ ਕਿ ਸਪੇਸ ਜੰਕ ਜਦੋਂ ਆਪਾਂ ਕਹਿੰਦੇ ਹਾਂ, ਸਾਨੂੰ ਪਤਾ ਹੀ ਅਸੀਂ ਜਿਹੜਾ ਵੇਸਟ ਜਿਹੜਾ ਹੈਗਾ ਸਪੇਸ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਹਨਾ। ਹੁਣ ਸਪੇਸ ਦੇ ਵਿੱਚ ਕੀ ਵੇਸਟ ਆ, ਉਹ ਵੀ ਜਦੋਂ ਅਸੀਂ ਇੰਨੇ ਸਾਰੇ ਪੋਡਕਾਸਟ ਕੀਤੇ ਆ ਸਪੇਸ ਦੇ ਉੱਤੇ, ਤਾਂ ਅਸੀਂ ਗੱਲਾਂ ਕੀਤੀਆਂ ਹੀ ਆ। ਸਾਨੂੰ ਪਤਾ ਹੀ ਹੈ ਕਿ ਰੋਕੇਟ ਭੇਜਦੇ ਆ, ਮੂਨ ਲੈਂਡਿੰਗ ਹੋਈ, ਉਹ ਰੋਕੇਟ ਗਏ, ਹਨਾ। ਹੁਣ ਫਿਰ ਦੁਬਾਰਾ ਪਲਾਨ ਹੈਗਾ ਅੱਗੇ ਅੱਗੇ, ਮਤਲਬ ਬਹੁਤ ਸਾਰੇ ਪਲਾਨ ਹੈਗੇ ਕਿ ਮੂਨ ਤੇ ਜਾ ਕੇ ਕੋਲੋਨੀਜ਼ ਬਣਾਓਗੇ, ਸਾਇੰਟਿਸਟ ਜਿੱਥੇ ਉਹ ਜਾ ਕੇ ਉੱਥੇ ਜਾ ਕੇ ਰਿਸਰਚ ਕਰੂਗੇ, ਉਹਨਾਂ ਨੂੰ ਅਰਥ ਤੇ ਜਿਹੜੀ ਵਾਪਸ ਲਿਆਉਣ ਦੀ ਸੈਂਪਲ ਲੋੜ ਨਹੀਂ ਹੈਗੀ, ਹਨਾ। ਔਰ ਅੱਗੇ ਮਾਰਸ ਤੱਕ ਜਾਣ ਦਾ ਵੀ ਪਲਾਨ ਹੈਗਾ। ਸੋ ਇਹ ਜਦੋਂ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ, ਤਾਂ ਓਬਵੀਅਸਲੀ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਮਟੀਰੀਅਲ ਲੱਗਦਾ ਹੈ, ਹਨਾ। ਤੇ ਉਹ ਮਟੀਰੀਅਲ ਜਿਹੜਾ ਆ, ਜਦੋਂ ਸਪੇਸ ਦੇ ਵਿੱਚ ਜਦੋਂ ਤਾਂ ਉਹ ਹੈਗਾ ਆ, ਉਸ ਕੰਮ ਦਾ ਹੈਗਾ, ਉਸ ਟਾਈਮ ਤੋਂ ਚੱਲ ਰਿਹਾ, ਬਟ ਕਿਸੇ ਟਾਈਮ ਦੇ ਉੱਤੇ ਜਾ ਕੇ ਉਹਦੀ ਵੀ ਐਕਸਪਾਇਰੀ ਡੇਟ ਆ ਜਾਂਦੀ ਹੈ ਨਾ, ਤੇ ਉਹ ਸਾਰਾ ਜਿਹੜਾ ਵੇਸਟ ਜਿਹੜਾ ਉਹ ਸਪੇਸ ਦੇ ਵਿੱਚ ਰਹਿ ਜਾਂਦਾ, ਜਿਹਨੂੰ ਅਸੀਂ ਸਪੇਸ ਜੰਕ ਕਹਿੰਦੇ ਹਾਂ ਹੁਣ, ਕਿਉਂਕਿ ਉਹ ਸਪੇਸ ਹੈਗਾ ਆ ਤੇ ਉੱਥੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ, ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ, ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ ਹੈ ਨਾ, ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ ਤਾਂ ਜਿਹੜੇ ਆ ਕੁਝ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ, ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ, ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ ਨਾ, ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ, ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਹੈ ਬੰਦੂਕ ਦੀ ਹੈ ਨਾ, ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ, ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ। ਸੋ ਹੁਣ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਹੈ, ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ, ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ। ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਨੂੰ ਇੰਪੈਕਟ ਕਰਦੇ, ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ, ਅਸੀਂ ਮੋਬਾਈਲ ਫੋਨਸ ਤੋਂ ਬਿਨਾਂ ਨਹੀਂ ਰਹਿ ਸਕਦੇ ਹਨ, ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ, ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ, ਜਾਂ ਈਵਨ ਕਲਾਈਮੇਟ ਚੇਂਜ ਵੀ ਹੈ, ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ। ਜੀਪੀਐਸ ਅਸੀਂ ਦੇਖਦੇ ਹਾਂ, ਕਿਤੇ ਬਾਹਰ ਜਾਂਦੇ ਹਾਂ ਤਾਂ ਜੀਪੀਐਸ ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ ਨਾ, ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟ ਦੇ ਬੇਸਿਸ ਤੇ ਹੀ ਹੁੰਦੀਆਂ, ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ, ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਜਾਂ ਸਪੇਸ ਦੇ ਵਿੱਚ, ਇਹ ਇੰਪੈਕਟ ਕਰ ਸਕਦਾ ਇਹਨਾਂ ਸੈਟੇਲਾਈਟਸ ਨੂੰ ਹਨਾ, ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ। ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ, ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਉਸ ਟਾਈਮ ਵੀ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ, ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ, ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ ਹਨਾ, ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ, ਨੇਸ਼ਨਸ ਹਰ ਜਿਹੜੇ ਆਲਮੋਸਟ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਇਸ ਸਪੇਸ ਦਾ ਕੰਮ ਕਰਦੇ ਆ ਹਨਾ, ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ ਸਪੇਸ ਟੋਕ ਜਾਂ ਜੋ ਵੀ ਹੈਗੀਆਂ ਨਾ, ਐਮਾਜ਼ੋਨ ਹੈਗੀ ਆ, ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਹੈ, ਉੱਦਾਂ ਉੱਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ, ਉੱਦਾਂ ਉੱਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ ਆ। ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ, ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ ਆ, ਸਾਨੂੰ ਪਤਾ ਨਹੀਂ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ ਹਨਾ। ਸਿਮੀਲਰਲੀ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਸ਼ੁਰੂ ਕੀਤੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ, ਬਟ ਹੁਣ ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ, 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮਸ ਨਜ਼ਰ ਆ ਰਹੀਆਂ, ਬਟ ਹਜੇ ਵੀ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਹੁਣ ਮਤਲਬ ਸ਼ੁਰੂ ਹੋ ਗਿਆ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ।
0: ਰਾਈਟ ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ ਹੈ, ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ, ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ, ਉਹਦੇ ਤੋਂ ਮੇਰੇ ਇਹ ਸਵਾਲ ਆਇਆ, ਜਿੱਦਾਂ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਨੇ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ। ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਕੀ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ, ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ, ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼, ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਹੀ ਰਹਿ ਜਾਂਦਾ। ਸੋ ਕੋਈ ਰੋਕੇਟ ਟੁੱਟਿਆ, ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚੋਂ ਕੋਈ ਕੋਈ ਹਿੱਸਾ ਰਹਿ ਗਿਆ, ਕੋਈ ਪਰਟੀਕੁਲਰ ਰਹਿ ਗਿਆ, ਤਾਂ ਉੱਥੇ ਹੀ ਰਹਿ ਜੂਗਾ। ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ, ਐਂਡ ਦੇ ਟਰੈਵਲ ਐਟ ਅ ਮਤਲਬ ਅਲਟੀਮੇਟ ਸਪੀਡ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ। ਇਹਨਾਂ ਦਾ ਸਾਈਜ਼ ਕੀ ਹੁੰਦਾ ਹੈ ਨੋਰਮਲੀ, ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ, ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ। ਪਰ ਨੋਰਮਲੀ ਰਬਿਸ਼ ਕੀ ਹੈ, ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ, ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਉਹ ਗ੍ਰੀਨ ਬਿਨ ਦਾ ਹੈਗਾ। ਸਪੇਸ ਡੈਬਰੀਜ਼ ਕਿਹੜਾ, ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ, ਹਰ ਇੱਕ ਚੀਜ਼ ਹੀ ਕਚਰਾ। ਉੱਥੇ ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ, ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ, ਮਤਲਬ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ।
1: ਹਾਂਜੀ ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਹੀ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ ਹਨਾ। ਤੇ ਜਿੱਦਾਂ ਤੁਸੀਂ ਐਸਟ੍ਰੋਇਡਸ ਦੀ ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ ਹਨਾ। ਤੋ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ ਹਨਾ, ਉਹ ਵੀ ਉਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ ਹੈ। ਤੇ ਵੀ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ, ਬਟ ਉਹਦੇ ਵੀ ਜਦੋਂ ਅੱਗੇ ਜਿਹੜੀ ਆ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਤੇ ਸਪੇਸ ਜੰਕ ਦੀ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ, ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ, ਉਹਦਾ ਸਾਈਜ਼ ਵੀ, ਕਿਉਂਕਿ ਮੈਂ ਜਦੋਂ ਪਹਿਲਾਂ ਹੀ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ ਸੋਰੀ ਸੈਟੇਲਾਈਟ ਜਿਹੜੀ ਹੈਗੀ ਆ, ਜਿਹਦਾ ਹੁਣ ਕੋਈ ਯੂਜ਼ ਨਹੀਂ ਹੈਗਾ, ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ ਹਨਾ। ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ ਉਹ ਇਹ ਹੁੰਦਾ, ਕਿਉਂਕਿ ਜਿਹੜੇ ਉਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ ਹਨਾ, ਤੋ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ। ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ, ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ, ਤਾਂ ਪ੍ਰੋਪਰ ਦੱਸਦੇ ਆ ਸਾਇੰਟਿਸ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ, ਦੂਜੀ ਅਲੱਗ ਹੋ ਗਈ ਆ, ਹੁਣ ਤੀਜੀ ਰਹਿ ਗਈ ਆ। ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ, ਇੱਦਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹਨਾ, ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜ੍ਹਨ ਲਈ ਚਾਹੀਦਾ ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ, ਤਾਂ ਉਹ ਜਿਹੜਾ ਪਾਰਟ ਹੈ ਉਹ ਭੇਜ ਦਿੰਦੇ ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ, ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ, ਫਿਰ ਤੀਜਾ ਹਨਾ, ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ। ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ, ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ, ਉਹ ਇੱਕ ਸਾਈਜ਼ ਹੋ ਗਿਆ। ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ ਹਨਾ, ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ ਆ ਹਨਾ, ਹੁਣ ਬਾਏ ਸਮ ਪੁਆਇੰਟ ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਆਪਸ ਚ ਟਕਰਾ ਸਕਦੇ ਆ ਹਨਾ। ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰੂਗੇ, ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਐਸਟ੍ਰੋਨੋਮਿਸਟ ਹੈਗੇ ਆ, ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ। ਨੈਸਲਰ ਸਿੰਡਰੋਮ ਇੱਕ ਬੰਦਾ ਸੀ, ਸਾਇੰਟਿਸਟ ਸੀ ਨੈਸਲਰ ਨਾਸਾ ਦਾ, ਜਿਹਨੇ ਇਹ ਜਿਹੜੀ ਚੀਜ਼ ਜਿਹੜੀ ਕਹੀ ਸੀ। ਉਹਨਾਂ ਨੇ ਇਹਦਾ ਮਤਲਬ ਇਹ ਸੀ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ, ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨ ਵੀ ਵੱਧਦੀਆਂ ਜਾਊਗੀਆਂ ਹਨਾ। ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਇਸ ਟਾਈਮ, ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਉਹ ਭੱਜੀ ਜਾਓਗੇ ਉਨੇ ਉਨੇ ਜ਼ਿਆਦਾ ਹਿੱਸੇ ਹੋਈ ਜਾਓਗੇ। ਸੋ ਇਹ ਜਿਹੜਾ ਬਹੁਤ ਸਾਰੇ ਵੱਡੇ ਸਾਈਜ਼ ਤੋਂ ਲੈ ਕੇ ਇੱਕ ਬਾਲ ਦੇ ਸਾਈਜ਼ ਦਾ ਬਾਸਕਟਬਾਲ ਦੇ ਸਾਈਜ਼ ਦਾ ਹੋ ਸਕਦਾ, ਜਾਂ ਉਸ ਤੋਂ ਇਲਾਵਾ ਹੋਰ ਵੀ ਮਤਲਬ ਜਦੋਂ ਬਹੁਤ ਜ਼ਿਆਦਾ ਜਿਹੜੀ ਇੱਕ ਦੂਜੇ ਦੇ ਵਿੱਚ ਵੱਜਦੇ ਰਹਿੰਦੇ ਆ, ਛੋਟੇ ਛੋਟੇ ਪੀਸਿਸ ਹੁੰਦੇ ਰਹਿੰਦੇ ਆ, ਤੇ ਬਹੁਤ ਛੋਟੇ ਸਾਈਜ਼ ਦਾ ਜਿਹੜਾ ਹੋ ਜਾਂਦਾ, ਜਿਵੇਂ ਤੁਸੀਂ ਕਹਿ ਸਕਦੇ ਕਿ ਇੱਕ ਮਿਲੀਮੀਟਰ ਸੋਰੀ ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਆ ਇਹ ਹਿੱਸੇ ਹੋ ਜਾਂਦੇ ਆ। ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ ਮਤਲਬ ਜਿਹੜੇ ਹਾਰਮਫੁਲ ਹੈਗੇ, ਹਾਰਮਫੁਲ ਇਹ ਦੋਨੇ ਹੈਗੇ ਆ, ਛੋਟੇ ਪੀਸ ਆ, ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ ਹਨਾ। ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਤੋਂ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ, ਉਹਦਾ ਫੰਕਸ਼ਨ ਖਰਾਬ ਕਰ ਸਕਦਾ ਹਨਾ। ਤੇ ਦੂਜੀ ਗੱਲ ਆ ਇਹਦਾ, ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ, ਹੁਣ ਸਾਨੂੰ ਜਦੋਂ ਅਸੀਂ ਪੋਲਿਊਸ਼ਨ ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ 'ਚ ਗੱਲ ਕੀਤੀ ਸੀ ਕਿ ਓਸ਼ੀਅਨ 'ਚ ਮੋਸਟਲੀ ਇਹ ਜਾਂਦਾ ਹਨਾ। ਓਸ਼ੀਅਨ 'ਚ ਜਾਣ ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ ਹਨਾ। ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ, ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ, ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ, ਇਸ ਲਈ ਇਹ ਜਿਹੜਾ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੀਆਂ ਸੈਟੇਲਾਈਟਸ ਨੂੰ, ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇ ਹਨਾ। ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ ਹਨਾ ਕਿਸੇ ਚੀਜ਼ ਦਾ। ਸਰ ਹਰ ਸਾਈਜ਼ ਹੋ ਸਕਦਾ, ਇੱਕ ਬਿਲਡਿੰਗ ਤੋਂ ਲੈ ਕੇ ਇੱਕ ਬਾਲ, ਛੋਟੀ ਬਾਲ ਦੇ ਸਾਈਜ਼ ਹੀ, ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ, ਆਈ ਡੋਂਟ ਰਿਮੈਂਬਰ, ਸਾਡੇ ਉਹਨੂੰ ਬਾਂਟੇ ਕਹਿੰਦੇ ਹੁੰਦੇ ਸੀ, ਬਾਕੀ ਪਤਾ ਨੀ ਡਿਫਰੈਂਟ ਰੀਜਨ ਚ ਕੀ ਕਹਿੰਦੇ ਹੋਣੇ, ਉਹ ਉਹਨਾਂ ਦੇ ਨਾਲ
0: ਆਲਰਾਈਟ ਓਕੇ ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ ਉਹਦੇ ਬਾਰੇ ਵੀ ਦੱਸਿਓ ਉਹ ਜਿਹੜਾ ਨਾ ਸਪੇਸ ਦੇ ਵਿੱਚ ਆ ਪਿੱਛੇ ਜੇ ਐਮਾਜ਼ਨ ਨੇ ਕਿਹਾ ਸੀਗਾ ਕਿ ਉਹ ਇੱਕ ਕੋਈ ਆਪਣਾ ਆਪਰੇਸ਼ਨ ਕੁਪੀਅਰ ਸ਼ਾਇਦ ਸ਼ੁਰੂ ਕਰਨ ਜਾ ਰਹੇ ਨੇ 3000 ਤੋਂ ਜ਼ਿਆਦਾ ਉਹਨਾਂ ਨੇ ਛੋਟੇ ਛੋਟੇ ਸੈਟੇਲਾਈਟ ਛੱਡਣੇ ਨੇ ਅਤੇ ਇਨਫੈਕਟ ਸਟਾਰਲਿੰਕ ਦਾ ਵੀ ਇਹੀ ਕੰਸੈਪਟ ਹੈਗਾ ਹੁਣ ਸਟਾਰਲਿੰਕ ਜਿਹੜਾ ਐਲਨ ਮਸਕ ਵਾਲਾ ਹੈਗੇ ਨੇ ਅਤੇ ਉਹ ਇੰਟਰਨੈਟ ਦਿੰਦੇ ਨੇ ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਦੇ ਨੇ ਛੋਟੇ ਛੋਟੇ ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਕਈ ਹਜ਼ਾਰ ਹੈਗੇ ਨੇ ਸੋ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ੍ਹ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ
1: ਹਾਂਜੀ ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
0: ਕੀ ਕਹਿੰਦੇ ਇਹਨਾਂ ਨੂੰ
1: ਕੰਸਟੈਲੇਟ ਕਰਦੇ
0: ਨੇ ਕੰਸਟੈਲੇਸ਼ਨ
1: ਮੈਗਾ ਕੰਸਟੈਲੇਸ਼ਨਸ ਅਸੀਂ ਕਹਿ ਦਿੰਦੇ ਆ ਇਹਦਾ ਮਤਲਬ ਇਹ ਹੈ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ ਬਹੁਤ ਸਾਰੇ ਸਟਾਰਸ ਹੈਗੇ ਉਹਨਾਂ ਦੇ ਜਿਹੜੇ ਗਰੁੱਪ ਨੂੰ ਅਸੀਂ ਕੰਸਟੈਲੇਸ਼ਨ ਕਹਿੰਦੇ ਕੰਸਟੈਲੇਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਤੇ ਉਹ ਅਲੱਗ ਤਰ੍ਹਾਂ ਜਾਂਦੇ ਤੇ ਮੈਗਾ ਕੰਸਟੈਲੇਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਜਿਹੜਾ ਆ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਹਨਾ ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ ਤੇ ਸਾਰੇ ਜਦੋਂ ਇਕੱਠੇ ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਹਾਂ ਇਕੱਠਾ ਜਿਹਨਾਂ ਦਾ ਇੰਪੈਕਟ ਹੈ ਜਾਂ ਇਕੱਠਾ ਜਿਹੜਾ ਗਰੁੱਪ ਆ ਉਹਨੂੰ ਅਸੀਂ ਮੈਗਾ ਕੰਸਟੈਲੇਸ਼ਨ ਜਿਹੜਾ ਕਰ ਦਿੰਦੇ ਹਾਂ ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ ਟੈਸਲਾ ਕਰਕੇ ਤੇ ਉਹ ਵਾਲੀ ਕਾਰ ਜਿਹੜੀ ਆ ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮਤਲਬ ਜਿਹੜੇ ਉਹਦੀ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ ਪਰ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ ਬਟ
0: ਬਹੁਤ ਵੱਡੀ ਜ਼ਿੰਮੇਵਾਰੀ ਸਾਡੀ ਹੈਗੀ ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ ਵਾਈ ਸ਼ੁਡ ਬੋਇਜ਼ ਹੈਵ ਆਲ ਦੀ ਫਨ ਤੇ ਉਹ ਵਾਈ ਸ਼ੁਡ ਪੀਪਲ ਕੇਅਰ ਮਤਲਬ ਸਿਰਫ ਲੋਕਾਂ ਨੂੰ ਹੀ ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ ਵੈਸੇ ਵੀ ਆਪਾਂ ਇਹ ਕਹਿ ਦਿੰਦੇ ਹਾਂ ਨਾ ਕਿ 71% ਤਾਂ ਧਰਤੀ ਦਾ ਹਿੱਸਾ ਸਮੁੰਦਰ ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ ਸੋ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ ਸਮੁੰਦਰ 'ਚ ਆ ਕੇ ਡਿੱਗੂਗਾ ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ
1: ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਵੈਸੇ ਇਹਦਾ ਰੀਜ਼ਨ ਇੱਦਾਂ ਹੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਇਹ ਸਾਡਾ ਵੇਸਟ ਆ ਅਸੀਂ ਉੱਥੇ ਜਨਰੇਟ ਕੀਤਾ ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ ਨਾ ਸਾਡੀ ਰਿਸਪੋਂਸੀਬਿਲਿਟੀ ਹੈ ਇਹਨੂੰ ਕਲੀਅਰ ਕਰਨ ਦੀ ਤੇ ਦੂਜੀ ਗੱਲ ਆ ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ 'ਚ ਆਉਂਦੀਆਂ ਆ ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਉਸ ਟਾਈਮ ਤੇ ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ ਤਾਂ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਿਖੇ ਹੈਗੇ ਆ ਹਨਾ ਇੱਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ ਤੇ ਦੂਜਾ ਜਿਹੜਾ ਆ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ ਹਨਾ ਤੇ ਇਸੇ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨਹੀਂ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ ਮਿਲੀਅਨਸ ਚੋਂ ਜਾ ਕੇ ਕਿ ਜਿਹੜਾ ਇਹ ਸਾਡੀ ਪੋਪੂਲੇਟਡ ਏਰੀਆ ਦੇ ਵਿੱਚ ਲੱਗੇ ਹਨਾ ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪੋਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ ਕਿਉਂਕਿ ਇਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ ਇਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ ਹਨਾ ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ ਤੇ ਜਦੋਂ ਪਲਾਸਟਿਕ ਦੀ ਵੀ ਅਗਰ ਪਲਾਸਟਿਕ ਦੀ ਵੀ ਗੱਲ ਕਰੀਏ ਜਦੋਂ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ, ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ ਹਨਾ, ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ, ਉਹ ਵੀ ਤਾਂ ਵੇਸਟ ਦੇ ਵਿੱਚ ਸੋਰੀ ਓਸ਼ੀਅਨ ਦੇ ਵਿੱਚ ਹੀ ਜਾ ਰਿਹਾ, ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ, ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ ਹਨਾ, ਇੰਨੀ ਪੋਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ੀਅਨ ਦੇ ਵਿੱਚ ਹੈਗੀਆਂ, ਸੋ ਉਹ ਜਿਹੜੀਆਂ ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ, ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ, ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਇੱਕ ਚੀਜ਼ ਜਿਹੜੀ ਡਿਸਟਰਬਡ ਹੋ ਗਈ ਕਿਸੇ ਇੱਕ ਸਪੀਸੀਜ਼ ਦਾ ਜਿਹੜਾ ਇੱਕ ਲਾਈਫ ਸਾਈਕਲ ਡਿਸਟਰਬਡ ਹੋਇਆ, ਤਾਂ ਦੂਜੀਆਂ ਜਾਂ ਉਹਦੀ ਹੈਬੀਟੈਟ ਡਿਸਟਰਬਡ ਹੋਈ ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ ਹਨਾ, ਤੇ ਇਹ ਜਿਹੜਾ ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ ਚ ਜਾ ਰਹੇ ਨਾ, ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ, ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ, ਬਹੁਤ ਸਾਰੀ ਕੰਟਰੀਜ਼ ਐਵੇਂ ਜੀ ਇਹੋ ਦੀਆਂ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ ਹਨਾ ਫਰੈਸ਼ ਵਾਟਰ ਦੇ ਲਈ, ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ, ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ ਆ, ਤਾਂ ਵੀ ਸਾਨੂੰ ਇਹ ਜਿਹੜਾ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ, ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ, ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ ਹਨਾ, ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਹਾਂਜੀ, ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਆ, ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ ਹਨਾ, ਤੇ ਉਹਦੇ ਚ ਵੀ ਜਿਹੜਾ ਮੋਸਟਲੀ, ਕਿਉਂਕਿ ਜਦੋਂ ਅਸੀਂ ਰੋਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ, ਉਹ ਕਈ ਵਾਰ ਇੱਦਾਂ ਹੁੰਦੀਆਂ ਜੋ US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ, ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ ਦੇ ਵਿੱਚ ਹੁੰਦੀਆਂ, ਜਿੱਦਾਂ ਨੈਸ਼ਨਲ ਪਾਰਕਸ ਆਪਾਂ ਨੂੰ ਪਤਾ ਹਨਾ, ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ, ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ, ਇੱਕ ਇਸ਼ੂ ਹੈਗਾ ਹੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ, ਤਾਂ ਅਸੀਂ ਜਦੋਂ ਲਾਈਵ ਦੇਖੀਏ ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ, ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ ਹਨਾ, ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ, ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ ਹਨਾ। ਉਸ ਤੋਂ ਇਲਾਵਾ ਜਿਹੜੀ ਆ, ਤੁਹਾਨੂੰ ਕਿਸੇ ਜਗ੍ਹਾ ਤੇ ਤੁਸੀਂ ਰੋਕੇਟ ਲਾਂਚ ਕਰਨਾ, ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ, ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ ਹਨਾ, ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਹੇ ਤਾਂ ਸੋਇਲ, ਅਗਰ ਜ਼ਮੀਨ ਉੱਥੇ ਐਵੇਂ ਆ, ਤਾਂ ਉੱਥੋਂ ਜਿਹੜੇ ਵੇਸਟ ਨਿਕਲ ਰਹੇ ਉਹ ਪਾਣੀ ਦੇ ਵਿੱਚ ਮਿਲ ਸਕਦੇ ਆ ਜਾਂ ਜਿਹੜਾ ਜ਼ਮੀਨ ਦੇ ਵਿੱਚ ਜਾ ਸਕਦੇ ਆ ਨਾ, ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਬੀਟੈਟ ਲੋਸ ਹੋ ਜਾਂਦਾ, ਜਿਹੜੇ ਪਲਾਂਟਸ ਜਿਹੜੇ ਆ ਕਿਸੇ ਐਨੀਮਲ ਨੇ ਯੂਜ਼ ਕਰਨੇ ਸੀ ਜਾਂ ਹਿਊਮਨਸ ਨੇ ਯੂਜ਼ ਕਰਨੇ ਸੀਗੇ, ਉਹ ਜਿਹੜਾ ਕੰਟੈਮੀਨੇਟ ਜਿਹੜੀ ਆ ਹੋ ਜਾਂਦੀ ਆ, ਜਾਂ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੋ ਜਾਂਦੀ ਆ, ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੇ ਉਹ ਐਨੀਮਲਸ ਹਨਾ। ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਹੈ ਕਿਸੇ ਵੀ, ਜਿੱਦਾਂ ਫੋਰ ਐਗਜ਼ਾਮਪਲ ਅਸੀਂ ਬਰਡਸ ਦੀ ਐਗਜ਼ਾਮਪਲ ਲੈ ਲਈਏ, ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ ਹਨਾ, ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ ਹਨਾ, ਉਸੇ ਟਾਈਮ ਦੇ ਉੱਤੇ ਤੁਸੀਂ ਰੋਕੇਟ ਲਾਂਚ ਵੀ ਕਰ ਰਹੇ ਹਾਂ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਹੈ, ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਸ ਨੂੰ ਉੱਥੇ ਛੱਡ ਕੇ ਜਾ ਸਕਦੇ ਆ ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ, ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ, ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ। ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ, ਅਲੱਗ ਅਲੱਗ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ, ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ, ਅਸੀਂ ਵੀ ਇਹੀ ਕੰਮ, ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ, ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ ਹਨਾ ਇਨਵਾਇਰਮੈਂਟ, ਤਾਂ ਸੇਮ ਇੱਦਾਂ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ, ਉੱਥੇ ਜਿਹੜੇ ਆ ਰਿਸਰਚਰਸ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ, ਜਾਂ ਹੀਟ ਕਿੰਨਾ ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ ਹਨਾ, ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਉਹ ਕੋਸਟ ਦੇ ਉੱਤੇ ਆ, ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ, ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ, ਉਹ ਬਰੀਡਿੰਗ ਕਰਦੀ ਆ ਉੱਥੇ, ਤੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਬੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ, ਉੱਥੇ ਜਿਹੜੀ ਆ ਇਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈਆਂ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦਾ ਰਹਿੰਦੇ ਆ ਮੈਜਰ ਹਨਾ, ਤਾਂ ਹਜੇ ਤੱਕ ਸਾਨੂੰ ਕੋਈ ਐਵੇਂ ਨਾ ਹਜੇ ਤੱਕ ਕੋਈ ਏਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪੋਪੂਲੇਸ਼ਨ ਹੋਈ ਆ ਕਿਸੇ ਵੀ ਸਪੀਸੀਜ਼ ਦੀ, ਕਿਸੇ ਪਰਟੀਕੁਲਰ ਸਪੀਸੀਜ਼ ਦੀ, ਪਰ ਇਹ ਜਨਰਲੀ ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋ ਹੋਇਆ ਹਜੇ ਤੱਕ ਇਹਦਾ, ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ ਹਨਾ, ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ, ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੇ ਜਾ ਹੋਣੀ ਜ਼ਰੂਰੀ ਵੀ ਹੈਗੀ ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਸ ਕਰਦੀਆਂ ਵੀ ਹੈਗੀਆਂ
0: ਰਾਈਟ ਰਾਈਟ ਠੀਕ ਹੈ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ ਉਹਨਾਂ ਦੇ ਜਵਾਬ ਛੋਟੀ ਜਿਹੀ ਬ੍ਰੇਕ ਤੋਂ ਬਾਅਦ

0: ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਜ਼ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
0: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
0: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਔਰ ਗੱਲ ਸਪੇਸ ਡੈਬਰਿਸ ਦੀ ਚੱਲ ਰਹੀ ਹੈ ਸਪੇਸ ਜੰਕ ਦੀ ਚੱਲ ਰਹੀ ਹੈ ਜਾਂ ਪੁਲਾੜੀ ਕਚਰੇ ਦੀ ਗੱਲ ਚੱਲ ਰਹੀ ਹੈਗੀ ਹੈ ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਸੰਦੀਪ ਜੀ ਨੇ ਹੁਣ ਤੱਕ ਆਪਾਂ ਨੂੰ ਦੱਸਿਆ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜਿਹਨੂੰ ਹੁਣ ਤੱਕ ਛੋਟੇ ਛੋਟੇ ਸਪੇਸ ਦੇ ਵਿੱਚ ਜਿਹੜੇ ਟੁਕੜੇ ਹੈਗੇ ਨੇ ਉਹਨਾਂ ਤੋਂ ਲੈ ਕੇ ਕੁਝ ਸੈਂਟੀਮੀਟਰ ਤੋਂ ਲੈ ਕੇ ਬਹੁਤ ਵੱਡੇ ਜਾਇੰਟ ਸਾਈਜ਼ ਤੱਕ ਦੇ ਟੁਕੜੇ ਜਿਹੜੇ ਨੇ ਕਿੱਦਾਂ ਸਪੇਸ ਦੇ ਵਿੱਚ ਜੰਕ ਕ੍ਰੀਏਟ ਕਰ ਰਹੇ ਹੈਗੇ ਨੇ ਸੰਦੀਪ ਜੀ ਫਿਰ ਐਂਡ ਸਟੋਰੀ ਇਹ ਹੈ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਕਿ ਜੇ ਠੀਕ ਹੈ ਜੇ ਇੰਨਾ ਕਚਰਾ ਫੈਲਦਾ ਹੈਗਾ ਅਨਵਾਂਟਿਡ ਜਿਹੜੇ ਸੈਟੇਲਾਈਟਸ ਨੇ ਕੀ ਉਹ ਰੋਕੇ ਜਾ ਸਕਦੇ ਨੇ ਕਿ ਆ ਜਿਹੜੀ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਹੈਗੀ ਹੈ ਇਹ ਰੋਕੀ ਜਾ ਸਕਦੀ ਹੈ ਕਿ ਪ੍ਰਾਈਵੇਟ ਕੰਪਨੀਜ਼ ਨੂੰ ਅਲਾਓ ਕੀਤਾ ਜਾਣਾ ਚਾਹੀਦਾ ਹੈਗਾ ਕਿ ਹਾਂ ਠੀਕ ਹੈ ਤੁਸੀਂ ਫੈਲਾਓ ਕਚਰਾ ਜਾਂ ਫਿਰ ਕਿ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਸੀਮਤ ਹਾਲੇ ਤੱਕ ਤਾਂ ਕਹਿ ਰਹੇ ਸੀਗੇ ਕਿ ਯੂਰਪੀ ਯੂਨੀਅਨ ਜਪਾਨ ਰਸ਼ੀਆ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਨਹੀਂ ਅਮੈਰੀਕਾ ਚਾਈਨਾ ਔਰ ਇੰਡੀਆ ਇਹ ਸਾਰੇ ਹੈਗੇ ਨੇ ਹੁਣ ਮਿਡਲ ਈਸਟਰਨ ਕੰਟਰੀਜ਼ ਵੀ ਆ ਗਈਆਂ ਨੇ ਸਾਊਦੀ ਅਰਬ ਵੀ ਆ ਗਿਆ ਫਿਰ ਹੌਲੀ ਹੌਲੀ ਦੁਨੀਆ ਦੇ ਹੋਰ ਦੇਸ਼ ਵੀ ਜਿਹੜੇ ਇੰਡੀਪੈਂਡੈਂਟਲੀ ਲੈਟਿਨ ਕੰਟਰੀਜ਼ ਵੀ ਕਰਨਗੇ ਮਤਲਬ ਕੀ ਫਿਰ ਖਤਮ ਕਰ ਦਈਏ ਸਪੇਸ ਐਕਸਪਲੋਰੇਸ਼ਨ
1: ਹਾਂਜੀ ਇਹ ਇੰਪੋਰਟੈਂਟ ਕੁਐਸਚਨ ਹੈਗਾ ਵੈਸੇ ਜਦੋਂ ਅਸੀਂ ਸਪੇਸ ਜੰਕ ਦੀ ਜਿੱਦਾਂ ਗੱਲ ਕੀਤੀ ਹੈ ਨਾ ਕਿ ਪਹਿਲਾਂ ਤਾਂ ਸਪੇਸ ਦੇ ਵਿੱਚ ਇਹਦਾ ਨੁਕਸਾਨ ਹੈਗਾ ਕਿ ਜਿਹੜੀ ਸਾਡੀ ਐਗਜਿਸਟਿੰਗ ਸੈਟੇਲਾਈਟਸ ਹੈਗੀਆਂ ਉਹਨਾਂ ਨੂੰ ਇਹ ਇਫੈਕਟ ਕਰ ਸਕਦੇ ਹੈ ਨਾ ਜਾਂ ਫਿਰ ਜਿਹੜੀ ਆ ਸਾਡੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਜੋ ਹੋਰ ਸਪੇਸ ਸਟੇਸ਼ਨ ਆ ਹਾਲਾਂਕਿ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਉੱਥੇ ਚੱਲਦੀ ਰਹਿੰਦੀ ਔਰ ਬਹੁਤ ਖਰਚਾ ਵੀ ਆਉਂਦਾ ਇਹਦੇ ਤੇ ਹੈ ਨਾ ਕਿ ਉਹ ਆਪਣਾ ਜਿਹੜਾ ਪਾਥ ਚੇਂਜ ਕਰ ਸਕਦੇ ਹੈਗੇ ਆ ਕਿਉਂਕਿ ਇੱਥੇ ਬੈਠੇ ਸਾਇੰਟਿਸਟ ਜਿਹੜੇ ਆ ਉਸ ਚੀਜ਼ ਨੂੰ ਓਬਜ਼ਰਵ ਕਰਦੇ ਰਹਿੰਦੇ ਆ ਕਿ ਕੋਈ ਔਰ ਉਹ ਸਿਰਫ ਸਪੇਸ ਜੰਕ ਨੂੰ ਨਹੀਂ ਜਿਹੜੀ ਨੈਚੁਰਲ ਐਸਟਰੋਇਡ ਵਗੈਰਾ ਵੀ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਓਬਜ਼ਰਵ ਕਰਦੇ ਰਹਿੰਦੇ ਆ ਕਿ ਕਿੰਨੀ ਦੂਰ ਹੈਗਾ ਜਾਂ ਟਕਰਾਵੇ ਨਾ ਕਿਸੇ ਸੈਟੇਲਾਈਟ ਦੇ ਨਾਲ ਹਨਾ ਤੇ ਬਟ ਇਹ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਜਿੰਨਾ ਸਾਨੂੰ ਨੁਕਸਾਨ ਅਸੀਂ ਕਹਿ ਰਹੇ ਹਾਂ ਇਹਦਾ ਫਾਇਦਾ ਵੀ ਸਾਨੂੰ ਸਪੇਸ ਐਕਸਪਲੋਰੇਸ਼ਨ ਇਸੇ ਲਈ ਚੱਲ ਰਹੀ ਹੈ ਕਿਉਂਕਿ ਇਹਦਾ ਫਾਇਦਾ ਹੈ ਕਿ ਅੱਜ ਦੀ ਜਿਹੜੀ ਮਾਡਰਨ ਲਾਈਫ ਅਸੀਂ ਜੀਨੇ ਆ ਹਨਾ ਜਿੱਦਾਂ ਪਹਿਲੇ ਮੈਂ ਦੱਸਿਆ ਕਿ ਅਸੀਂ ਵੈਦਰ ਦੇਖੇ ਬਿਨਾਂ ਘਰੋਂ ਨਹੀਂ ਚੱਲਦੇ ਅੱਜ ਕੱਲ੍ਹ ਹਨਾ GPS ਔਨ ਕਰੇ ਬਿਨਾਂ ਘਰੋਂ ਨਹੀਂ ਚੱਲਦੇ ਫੋਨ ਬਿਨਾਂ ਸਾਡਾ ਸਰਦਾ ਨਹੀਂ ਹੈਗਾ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਆ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਹੁੰਦੀਆਂ ਕਿਉਂਕਿ ਇਹ ਸੈਟੇਲਾਈਟਸ ਜਿਹੜੀਆਂ ਹੈਗੀਆਂ ਇਹ ਜਿਹੜੀ ਆ ਵੈਦਰ ਜਿਹੜਾ ਪ੍ਰੋਵਾਈਡ ਕਰਦੀਆਂ ਤੇ ਇਹ ਜਿਹੜੀ ਡੀਫੋਰੈਸਟੇਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਰਥ ਦੇ ਉੱਤੇ ਫੋਰੈਸਟ ਜਿਹੜਾ ਆ ਉਹ ਕੱਟੇ ਜਾ ਰਹੇ ਆ ਤਾਂ ਡੀਫੋਰੈਸਟੇਸ਼ਨ ਨੂੰ ਵੀ ਇਹ ਮੋਨੀਟਰ ਕਰਦੀਆਂ ਸੈਟੇਲਾਈਟਸ ਫਿਰ ਜਿਹੜੀਆਂ ਗਲੇਸ਼ੀਅਰ ਜਿਹੜੇ ਪਿਘਲ ਹੈਗੇ ਆ ਉਹਨਾਂ ਨੂੰ ਜਿਹੜਾ ਇਹ ਮੋਨੀਟਰ ਕਰਦੇ ਆ ਮਤਲਬ ਕਲਾਈਮੇਟ ਚੇਂਜ ਦੀ ਮੋਨੀਟਰਿੰਗ ਦੇ ਵਿੱਚ ਹੈਲਪ ਕਰਦੇ ਆ ਤੇ ਫਲੱਡਸ ਐਂਡ ਬੁਸ਼ ਫਾਇਰਸ ਨੂੰ ਜਿਹੜਾ ਇਹ ਜਿਹੜਾ ਮਤਲਬ ਜਿਹੜੀ ਵੈਦਰ ਫੋਰਕਾਸਟਿੰਗ ਤੁਸੀਂ ਕਹਿ ਸਕਦੇ ਹਾਂ ਨਾ ਉਹ ਸਾਰੀ ਇਹਨਾਂ ਦੇ ਥਰੂ ਹੁੰਦੀ ਹੈਗੀ ਆ ਸੈਟੇਲਾਈਟਸ ਦੇ ਥਰੂ ਤੇ ਜੋ ਵੀ ਚੇਂਜਿਸ ਹੁੰਦੇ ਹੈਗੇ ਆ ਜਾਂ ਫਿਰ ਜਿਹੜੀ GPS ਵਗੈਰਾ ਯੂਜ ਕਰਦੇ ਆ ਉਹ ਸੈਟੇਲਾਈਟਸ ਦੀ ਵਜ੍ਹਾ ਨਾਲ ਹੁੰਦੀ ਆ ਸੋ ਇਹ ਮੇਨ ਸਾਡਾ ਜਿਹੜਾ ਡਾਇਲੈਮਾ ਵੀ ਇਹੀ ਹੈ ਕਿਉਂਕਿ ਇਹਨਾਂ ਦੇ ਸਾਨੂੰ ਫਾਇਦੇ ਵੀ ਬਹੁਤ ਹੈ ਇਸੇ ਲਈ ਸਾਨੂੰ ਜਿਹੜਾ ਇਹਨਾਂ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਸਪੇਸ ਐਕਸਪਲੋਰੇਸ਼ਨ ਨੂੰ ਔਰ ਜਿਹੜੀ ਹੈ ਇਹ ਸਾਨੂੰ ਹੈਲਪ ਵੀ ਕਰਦੀ ਆ ਪ੍ਰੋਟੈਕਟ ਅਗਰ ਇਨਵਾਇਰਮੈਂਟ ਪ੍ਰੋਟੈਕਟ ਖਰਾਬ ਕਰਦੀ ਆ ਤਾਂ ਇਨਵਾਇਰਮੈਂਟ ਪ੍ਰੋਟੈਕਟ ਕਰਨ ਚ ਵੀ ਹੈਲਪ ਕਰਦੀ ਆ ਸੋ ਮੇਨ ਜਿਹੜਾ ਇੱਥੇ ਇਸ਼ੂ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਕਿ ਸਾਰੀ ਕੰਟਰੀਜ਼ ਆਪਣਾ ਆਪਣਾ ਜਿਹੜਾ ਕਰ ਰਹੀਆਂ ਹਨਾ ਪ੍ਰਾਈਵੇਟ ਕੰਪਨੀਜ਼ ਆਪਣਾ ਕਰ ਰਹੀਆਂ ਸੋ ਇੱਥੇ ਜਿਹੜੇ ਪ੍ਰੋਪਰ ਲਾਜ਼ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਹਨ ਕਿ ਜਦੋਂ ਮਤਲਬ ਕਿ ਜਦੋਂ ਅਸੀਂ ਕੋਈ ਪਲਾਨ ਕਰਦੇ ਹੈਗੇ ਹਾਂ ਰੋਕਟ ਲਾਂਚ ਕਰਨਾ ਤਾਂ ਉਹਦੀ ਜਿਹੜੀ ਪਲੈਨਿੰਗ ਦੇ ਵਿੱਚ ਇਹ ਵੀ ਚੀਜ਼ ਇਨਵੋਲਵ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਵੇਸਟ ਜਿਹੜਾ ਬਣ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਉਹਨੂੰ ਕਿੱਦਾਂ ਜਿਹੜਾ ਬਾਹਰ ਕੱਢਣਾ ਉੱਥੋਂ ਹਨਾ ਜਾਂ ਉਸ ਜਾਂ ਕੋਈ ਏਦਾਂ ਦੇ ਮਟੀਰੀਅਲ ਯੂਜ ਕਰੇ ਜਾਣ ਜਿਹੜੇ ਜਿਹੜੇ ਆ ਇਹ ਡਿਸਪੋਜ ਆਫ ਈਜ਼ੀਲੀ ਹੋ ਜਾਣ ਹਨਾ ਜਾਂ ਮਤਲਬ ਸਪੇਸ ਦੇ ਵਿੱਚ ਕੋਈ ਏਦਾਂ ਨੁਕਸਾਨ ਨਾ ਹੋਵੇ ਸੋ ਉਹਦੀ ਜਿਹੜੀ ਰਿਸਰਚ ਚੱਲ ਰਹੀ ਹੈਗੀ ਆ ਜਿਹੜੀ ਯੂਰੋਪੀਅਨ ਸਪੇਸ ਏਜੰਸੀ ਹੈਗੀ ਆ ਉਹ ਆਪਣਾ ਇੱਕ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਮੈਥਡ ਵੀ ਯੂਜ ਕੀਤੇ ਜਾਂਦੇ ਆ ਜਿੱਦਾਂ ਜਿਹੜੇ ਵੱਡੇ ਜਿਹੜੇ ਸੈਟੇਲਾਈਟਸ ਹੁੰਦੇ ਆ ਹਨਾ ਜਿਹੜੇ ਵੱਡੇ ਸੈਟੇਲਾਈਟ ਦਾ ਬੇਸਡ ਹੁੰਦਾ ਉਹਨਾਂ ਦੇ ਲਈ ਕੀ ਕਰਦੇ ਆ ਜਿੱਦਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੀ ਇੱਕ ਰੋਬੋਟਿਕ ਆਰਮਸ ਜਿਹੀਆਂ ਹੁੰਦੀਆਂ ਹਨਾ ਜਿਹਦੀ ਵਜ੍ਹਾ ਨਾਲ ਇਹ ਕੈਪਚਰ ਕਰ ਲੈਂਦੇ ਆ ਸੋ ਵੱਡੇ ਵੱਡੇ ਜਿਹੜੇ ਏਦਾਂ ਦੇ ਜਿਹੜੇ ਸੈਟੇਲਾਈਟ ਜਾਂ ਰੋਬੋਟਸ ਭੇਜੇ ਜਾਂਦੇ ਆ ਜਿਹੜੇ ਰੋਕੇਟਸ ਭੇਜੇ ਜਾਂਦੇ ਜਿਹਦੇ ਉੱਤੇ ਵੱਡੀਆਂ ਵੱਡੀਆਂ ਆਰਮਸ ਲੱਗੀਆਂ ਹੁੰਦੀਆਂ ਜਿਹੜੀਆਂ ਇਹਨਾਂ ਪੀਸਿਸ ਨੂੰ ਫੜ ਲੈਂਦੀਆਂ ਹੁਣ ਮੇਜਰ ਚੈਲੰਜ ਜਿਹੜਾ ਸਾਡੇ ਕੋਲ ਹੁੰਦਾ ਹੈਗਾ ਉਹ ਛੋਟੇ ਪੀਸਿਸ ਦਾ ਹੁੰਦਾ ਜਿਹੜੇ ਆਪਾਂ ਬਹੁਤ ਛੋਟੇ ਛੋਟੇ ਪੀਸਿਸ 1 ਸੈਂਟੀਮੀਟਰ ਤੋਂ ਵੀ ਘੱਟ ਦੇ ਹਨਾ ਸੋ ਉਹਨਾਂ ਨੂੰ ਜਿਹੜਾ ਰਿਮੂਵ ਕਰਨ ਦੇ ਲਈ ਲੇਜ਼ਰਸ ਯੂਜ਼ ਕੀਤੀਆਂ ਜਾਂਦੀਆਂ ਜਿਹਦੇ ਨਾਲ ਕੀ ਹੁੰਦਾ ਕਿ ਲੇਜ਼ਰ ਜਿਹੜੀ ਆ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੀਆਂ ਜਾਂ ਫਿਰ ਉਹਨਾਂ ਨੂੰ ਐਟਮੋਸਫੇਅਰ ਦੇ ਵਿੱਚ ਐਂਟਰ ਕਰਾ ਦਿੰਦਾ ਲੇਜ਼ਰ ਜਿਹੜੀਆਂ ਛੋਟੇ ਛੋਟੇ ਪੀਸਿਸ ਨੂੰ ਹੁੰਦਾ ਇਸ ਤੋਂ ਇਲਾਵਾ ਜਿਹੜੇ ਮਿਡਲ ਸਾਈਜ਼ ਦੇ ਜਿਹੜੇ ਬੇਸਡ ਹੁੰਦਾ ਹੈ ਉਹਦੇ ਲਈ ਵੀ ਜਿਹੜੇ ਆ ਡਿਫਰੈਂਟ ਮੈਥਡ ਜਿਹੜੇ ਲੱਭੇ ਜਾ ਰਹੇ ਹੈਗੇ ਉਹਨਾਂ ਵਿੱਚ ਇੱਕ ਮੈਥਡ ਜਿਹੜਾ ਯੂਜ਼ ਕੀਤਾ ਜਾਂਦਾ ਕਿ ਨੈਟਿੰਗ ਕੀਤੀ ਜਾਂਦੀ ਆ ਮਤਲਬ ਇੱਕ ਨੈਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈਟ ਜਿਹਾ ਬਣਿਆ ਹੁੰਦਾ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹੁਣ ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟ੍ਰੋਇਡ ਨੂੰ ਕੈਪਚਰ ਕਰ ਲੈਂਦਾ ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ ਜਿਵੇਂ ਡਿਫਰੈਂਟ ਡਿਫਰੈਂਟ ਏਜੰਸੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ ਬਟ ਪ੍ਰੋਬਲਮ ਇਹ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਹੈ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ ਹਨਾ ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਮਤਲਬ ਸਾਡੇ ਪੈਸੇ ਵੀ ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਹੈ ਕਿ ਉਨਾ ਕੁ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋ ਰਿਹਾ ਹਨਾ ਬਟ ਉਹਦੇ ਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ ਇਹ ਇਲੀਗਲ ਆ ਮਤਲਬ ਇਹਦੇ ਕੋਈ ਲਾਜ਼ ਹਜੇ ਤੱਕ ਵੈਸੇ ਇਸ ਪ੍ਰੋਪਰ ਨਹੀਂ ਹੈਗੇ ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ ਮਤਲਬ ਇੱਕ ਸੈਟੇਲਾਈਟ ਹੁੰਦੀ ਆ ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਹੈ ਕਿ ਕੁਛ ਜਿਹੜੀਆਂ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ ਹਨਾ ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੋਜ਼ ਕਰਦੇ ਆ ਸੋ ਇਹ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ ਹਨਾ ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੀ ਰਿਮੂਵਲ ਦੇ ਵਿੱਚ ਹਾਂਜੀ
0: ਅੱਛਾ ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ ਸਪੇਸ ਐਕਸ ਤੋਂ ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ ਜਿੰਨਾ ਵੀ ਡੈਬਰੀਜ਼ ਆ ਉੱਥੇ ਇਹਨੂੰ ਹੁਣ ਕਦੋਂ ਕਿਵੇਂ ਕਿਨੇ ਕਲੀਨ ਕਰਨਾ ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ ਕੋਈ ਅੰਡਰਸਟੈਂਡਿੰਗ ਹੈ ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ ਏਦਾਂ ਦਾ ਕੁਛ ਕੁਛ ਹੋ ਰਿਹਾ ਕੌਣ ਇਸ ਕਚਰੇ ਦਾ ਮਾਲਕ ਹੈ ਹੁਣ ਤੱਕ ਜਿਹੜਾ ਫੈਲਿਆ ਸੀਗਾ ਹੁਣ ਜਿਹੜਾ ਨਵਾਂ ਉਹਦਾ ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ ਕਰੂਗਾ ਸਵਾਲ ਇਹ ਹੈ
1: ਗਵਰਨਮੈਂਟ ਕਰ ਰਹੀ ਹੈ ਤੇ ਗਵਰਨਮੈਂਟ ਕਰੂਗੀ ਸੋ ਇਸੇ ਤਰ੍ਹਾਂ ਦਾ ਪ੍ਰੋਸੀਜਰ ਸਪੇਸ ਦੇ ਵਿੱਚ ਵੀ ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ ਹਨਾ ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ ਇਹ ਬੈਟਰ ਹੁੰਦਾ ਹੈ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ ਹਨਾ ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ ਕਿਹੜਾ ਵੇਸਟ ਹੈ ਜਾਂ ਕੌਣ ਉੱਥੋਂ ਉਹਨੂੰ ਹਟਾਏਗਾ ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਲਈ ਕੰਮ ਵੀ ਕਰ ਰਹੀ ਹੈ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਜੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ ਹਨਾ ਸਪੇਸ ਦੇ ਵਿੱਚ ਵੀ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ ਹੈ ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ
0: ਵਿਚ ਇਜ਼ ਵੈਰੀ ਇੰਪੋਰਟੈਂਟ ਔਰ ਜਿੰਨੀ ਜਲਦੀ ਹੋ ਜਾਣ ਉਨਾ ਚੰਗਾ ਹੈਗਾ ਇਹਨਾਂ ਦੇ ਲਈ ਪਰ ਥੈਂਕ ਯੂ ਸੋ ਮਚ ਸੰਦੀਪ ਜੀ ਸਾਰੀ ਗੱਲਬਾਤ ਦੇ ਲਈ ਉਸ ਸਾਰੀ ਜਾਣਕਾਰੀ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ
1: Thank you, ji.
0: ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਸਪੇਸ ਵੇਸਟ ਸਪੇਸ ਪੋਲਿਊਸ਼ਨ ਸਪੇਸ ਜੰਕ ਸਪੇਸ ਗਾਰਬੇਜ ਜਾਂ ਕੋਸਮਿਕ ਡੈਬਰੀਜ਼ ਜਾਂ ਜੋ ਅਲੱਗ ਅਲੱਗ ਸ਼ਬਦ ਵਰਤੇ ਜਾਂਦੇ ਨੇ ਕੋਸਮਿਕ ਟਰੈਸ਼ ਅੱਜ ਕੱਲ੍ਹ ਦੀ ਭਾਸ਼ਾ ਦੇ ਵੀ ਸ਼ਬਦ ਹੈਗੇ ਨੇ ਪਰ ਇਹਨਾਂ ਦੇ ਬਾਰੇ ਸੰਦੀਪ ਜੀ ਨੇ ਦੱਸਿਆ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਭਾਸ਼ਾ ਦੇ ਵਿੱਚ ਕਿ ਜਿਹੜੀ ਵੀ ਚੀਜ਼ ਵਰਤ ਕੇ ਕੰਡਮ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਹੈ ਛੁੱਟ ਜਾਂਦੀ ਹੈ ਉਹ ਡੈਬਰਿਸ ਹੈਗੀ ਆ ਔਰ ਇਸ ਕਿਸਮ ਦਾ ਬਹੁਤ ਸਾਰਾ ਗੰਦਮੰਦ ਜਿਹੜਾ ਉਹ ਸਪੇਸ ਦੇ ਵਿੱਚ ਹੈ ਸਿਰਫ ਵਰਤੀ ਹੋਈ ਨਹੀਂ ਬਲਕਿ ਜਿਵੇਂ ਬਹੁਤ ਸਾਰੇ ਐਕਸਪੈਰੀਮੈਂਟ ਵੀ ਚੱਲਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ ਕਿ ਕੋਈ ਕਿਸੇ ਨੇ ਗੱਡੀ ਭੇਜਤੀ ਕਿਸੇ ਨੇ ਕੰਬਲ ਭੇਜਤਾ ਕਿਸੇ ਨੇ ਕੋਈ ਅਲੱਗ ਅਲੱਗ ਆਪਣਾ ਆਪਣਾ ਸਮਾਨ ਭੇਜਤਾ ਇਹ ਵੀ ਚੀਜ਼ਾਂ ਕੋਈ ਸਿਆਣੀਆਂ ਗੱਲਾਂ ਥੋੜ੍ਹੇ ਹੈਗੀਆਂ ਨੇ ਬਹੁਤ ਸਾਰੀਆਂ ਪਰ ਕੌਣ ਸਿਆਣਪ ਦਿਖਾਵੇ ਆਖਰ ਦੇ ਵਿੱਚ ਗੱਲ ਉਹੀ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇ ਇਹਦੇ ਉੱਤੇ ਮੈਨੂੰ ਲੱਗਦਾ ਸ਼ੁਰੂਆਤ ਯੂਰਪੀਅਨ ਏਜੰਸੀਜ਼ ਹੀ ਕਰਨਗੀਆਂ ਅਕਸਰ ਦੁਨੀਆ ਦੀ ਸਫਾਈ ਦਾ ਜਿਹੜਾ ਠੇਕਾ ਉਹ ਯੂਰਪ ਨੇ ਲੈ ਰੱਖਿਆ ਹੁੰਦਾ ਅਤੇ ਸ਼ਾਇਦ ਯੂਰਪ ਹੀ ਸ਼ੁਰੂਆਤ ਕਰੇ ਇਹਦੀ ਇੱਕ ਵਾਰ ਫਿਰ ਤੋਂ ਪਰ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਦਾ ਧੰਨਵਾਦ ਤੁਸੀਂ ਰੱਖੋ ਸਿਹਤਾਂ ਦਾ ਖਿਆਲ ਅਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਭੇਜਦੇ ਰਿਹਾ ਕਰੋ 0472 64 64 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.